ਆਪਣਾ ਸੁਨਾਹ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ ਜਰਣ ਨਹੀਂ ਹੈ ਤੇ ਜਗ ਤਾਂ ਤਾਤ ਗਰਮੰਡੀਏ ਬੰਦਾ ਕਿਸੇ ਨੇ ਆਖੀ ਹੈ ਪੜਖ ਰੇਹ ਬੁੱਝੀਏ ਮੂਰਖਿਆਂ ਨਾਲ।

ਮਨੋਂ ਵਿਸਾਰਿਆ ਹੱਥ ਆਪਣਾ ਆਪੇ ਹੀ ਪੌੜੀਆ ਪਈ ਕਰਨਾ ਕੀ ਉਹ ਕਲਾ ਭੀ ਤੈ ਧਾਰੀਐ ਦੇਖੈ ਕਿਤੇ ਆਪਣਾ ਧਾਰ ਕੱਚੀ ਪੱਕੀ ਸਾਰੀ ਹੈ ਜੋ ਐ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ ਆਪੇ ਹੀ ਕਾਜ ਸਵਾਰੀ ਹੈ।

ਪੌੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੁੱਲ ਕੀ ਚਈ ਦੇ ਲੰਮੀ ਰਤਨ ਨਿਹਾਲੀਐ ਜੋ ਸਾਹਿਬ ਨਾਲ ਹਾਰੀਐ ਤੇ ਵੇਹਾ ਪਾਸਾ ਢਾਲੀਐ ਇਸ ਲਾਹੇ ਉੱਪਰ ਘਾਲੀਐ ਇਸ ਲਾਹੇ

ਪੌੜੀ ਚਾਕਰ ਲੱਗਾ ਚਾਕਰੀ ਚ ਚੱਲੇ ਕਿਸਮੈ ਭਾਏ ਹੁਰਮਤ ਤੁਸਨੂੰ ਅਗਲੇ ਵਜਬ ਕਿਉਂ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜਬ ਗੁਆਏ ਅਗਲਾ ਮੈਂ ਪਾਣਾ ਖਾਏ ਜਿਸਨੇ ਦਿੱਤਾ ਖਾਵਣਾ ਤੁਸ ਕਹੀਏ ਸਾਹ ਵਾਸ ਨਾਲ ਘੁੰਮਣਾ ਚੱਲੀ ਨਾਲ।

ਤੇ ਜੋ ਪਾਈਏ ਨਾਨਕਾ ਕਰਮਾਤ ਸਾਹਿਬ ਤੁਖੈ ਜੋ ਮਿਲੇ ਮਹੱਲਾ ਦੂਜਾ ਇੱਕ ਨਹੀਂ ਚਾਕਰੀ ਜਿੱਤ ਪਾਓ ਖਸਮ ਨਾ ਜਾ ਨਾਨਕ ਸੇਵ ਕਾਂਢੀ ਹੈ ਜਿਸੇ ਤੀ ਖਸਮ ਸੁਮਾਰੇ ਪੌੜੀ ਨਾ

0: ਕਰਨੀਸਾਰ ਕਰਨੀਸਾਰ ਫਿਰ ਤੁਸੀਂ ਕਰਨੀਸਾਰ
1: ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਰਵਾਰ ਆਪਣਾਏ ਸਾਥੀ ਫਿਰ ਆਪਣਾਏ ਮਾਰ ਇੱਕ ਨਗਲ ਚ ਜਿਹੜੀਆਂ ਤੁਰੀ ਚੜੇ ਵਿਸਿਆਰ ਆਪਣਾਏ ਕਰਿਆ ਆਪ ਹਉ ਕੈਸੇ ਕਈ ਪੁਕਾਰ ਨਾਨਕ ਕਰਨਾ ਜਨ ਕੀਆ।

0: ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਰਾਜਸਥਾਨ ਦੀ ਪੰਜਾਬੀ ਸੇਵਾ। ਸਵੇਰ ਦੇ 6 ਵਜੇ ਨੇ ਆਓ ਹੁਣ ਸਮਾਤ ਫਰਮਾਨੇ ਆ ਸੁਫੀਆਨਾ ਕਲਾਮ।
1: ਸਮਾਤ ਫਰਮਾਓ ਸੁਫੀਆਨਾ ਰੰਗ।

ਖਬਰਾਂ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਦੇ ਦੌਰੇ ਦੇ ਤੀਜੇ ਤੇ ਆਖਰੀ ਦਿਨ ਵਿਚ ਅੱਜ ਨਿਊਜ਼ੀਲੈਂਡ ਪਹੁੰਚਣਗੇ।

ਬੇਸ਼ੱਕ ਇੱਕ ਵਿਕਲਪ ਮਜ਼ਬੂਤ ਪਨਾਹ ਪ੍ਰਦਾਨ ਕੀਤੀ ਹੈ। ਇਸ ਸਾਰੇ ਦੌਰਾਨ ਦੋਵਾਂ ਮੁਲਕਾਂ ਵਿਚਕਾਰ ਕੂਟਨੀਤਿਕ, ਆਰਥਿਕ ਤੇ ਸੁਰੱਖਿਆ ਸਬੰਧ ਨਵੀਆਂ ਉਚਾਈਆਂ ਤੇ ਪਹੁੰਚੇ ਨੇ। ਇਸ ਸਾਰੇ ਦੀ ਸ਼ੁਰੂਆਤ ਭਾਰਤ ਆਸਟ੍ਰੇਲੀਆ ਸੀਈਓ ਫੋਰਮ ਨਾਲ ਹੋਈ, ਜਿੱਥੇ ਵਪਾਰਕ ਆਗੂਆਂ ਨੇ ਸਾਲ 2022 ਦੇ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ਨਾਲ ਦੁਵੱਲੇ ਵਪਾਰ ਚ ਹੋਏ 55% ਦੇ ਵਾਧੇ ਦਾ ਸਵਾਗਤ ਕੀਤਾ। ਇਸ ਗਤੀ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਤੇ

ਲੋਕਨੋਟ ਮਜ਼ਬੂਤ ਕਰਨ ਦੀ ਚਰਚਾ ਕੀਤੀ ਗਈ। ਨੀਤੀ ਆਯੋਗ ਮੁਤਾਬਕ ਮੀਟਿੰਗ ਵਿਚ ਮੁਖਤਾਰ ਦੇ ਆਸਪੰਦ ਜ਼ਿਲ੍ਹਿਆਂ ਅਤੇ ਬਲਾਕਾਂ ਚ ਸੁਰੱਖਿਅਤ ਤੇ ਸਮਾਵੇਸ਼ੀ ਸਿੱਖਿਆ, ਬੁਨਿਆਦੀ ਸਾਖਰਤਾ, ਅਧਿਆਪਕਾਂ ਦੀ ਸਿੱਖਿਆ, ਵਿਦਿਆਰਥੀਆਂ ਦੀ ਭਲਾਈ ਅਤੇ ਸਾਈਬਰ ਤੇ ਡਿਜੀਟਲ ਸੁਰੱਖਿਆ ਤੇ ਗੱਲਬਾਤ ਕੀਤੀ ਗਈ। ਪੰਜਾਬ ਭਰ ਵਿਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗੰਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਗਈ ਹੈ ਅਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ 11 ਜੁਲਾਈ ਤੇ 12 ਜੁਲਾਈ ਐਤਵਾਰ ਨੂੰ ਸਵੇਰ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ

ਇੱਥੇ ਜ਼ਿਆਦਾ ਪੁਰਾਣਾ ਹੈ ਕਿ ਸ਼ਾਇਦ ਕੋਈ ਵੀ ਮੁਲਕ ਹੋਵੇ ਜਿਹਦਾ ਇਤਿਹਾਸ ਇੱਥੇ ਪੁਰਾਣਾ ਹੋਵੇ। ਹਿੰਦੂ ਧਰਮ ਵਿੱਚ ਸੂਰਜ ਨੂੰ ਪ੍ਰਤੱਖ ਦੇਵਤਾ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਦੇਵਤਾਵਾਂ ਵਿੱਚ ਇੱਕੋ ਇੱਕ ਸੂਰਜ ਹੀ ਹੈ ਜਿਸ ਨੂੰ ਅਸੀਂ ਬਿਲਕੁਲ ਸਾਹਮਣੇ ਪ੍ਰਤੱਖ ਰੂਪ ਵਿੱਚ ਦੇਖ ਕੇ ਪੂਜਾ ਕਰ ਸਕਦੇ ਹਾਂ। ਸੂਰਜ ਦੇਵ ਦੀ ਕਿਰਨਾਂ ਹਰ ਆਦਮੀ ਦੇ ਕਿੱਤੇ ਬਹੁਤ ਜ਼ਰੂਰੀ ਹਨ। ਉਹਨਾਂ ਦੇ ਬਗੈਰ ਜੀਵਨ ਨਾਮੁਮਕਿਨ ਹੈ। ਸੂਰਜ ਦੇਵ ਦੇ ਭਾਰਤ ਵਿੱਚ ਬਹੁਤ ਮੰਦਰ ਹਨ, ਪਰ ਅੱਜ ਮੈਂ ਜਿਹੜੇ ਮੰਦਰ ਦੀ ਗੱਲ ਕਰੇਂਦੀ ਪਈ ਹਾਂ ਉਹ ਇੱਕ ਇੰਜਾ ਗਹਿਰੇ ਰਾਜ ਵਾਲਾ ਮੰਦਰ ਹੈ ਜੋ ਭਾਰਤੀ ਇਤਿਹਾਸ ਵਿੱਚ ਬਹੁਤ ਹੀ ਪੁਰਾਣਾ ਤੇ ਪੁਰਾਣਿਕ ਰੂਪ ਵਿੱਚ ਸੁਜਾਣਿਆ ਵੇਂਦੇ। ਉੜੀਸਾ ਰਾਜੇ ਦੇ ਪੁਰੀ ਵਿੱਚ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ, ਸੁਭਦਰਾ ਤੇ ਬਲਰਾਮ ਜੀ ਦਾ ਡਾਢਾ ਸੋਹਣਾ ਮੰਦਰ ਹੈ। ਇਹ ਪਵਿੱਤਰ ਜਾਤ ਨੂੰ ਲਗਭਗ 35-40 ਕਿਲੋਮੀਟਰ ਦੂਰ ਭਗਵਾਨ ਸੂਰਿਆ ਦਾ ਕੋਣਾਰਕ ਮੰਦਿਰ ਬਣਿਆ ਹੋਇਆ ਹੈ। ਇਹ ਮੰਦਿਰ ਪੁਰੀ ਵਿੱਚ ਸਮੁੰਦਰ ਤਟ ਦੇ ਕੁਝ ਦੂਰ ਹੈ। ਇੰਜਾ ਆਖਿਆ ਵੇਂਦੇ ਕਿ ਜਿਹਨੇ ਸਮੁੰਦਰ ਦੇ ਵਿਚਕਾਰੋਂ ਕੋਈ ਜਹਾਜ਼ ਗੁਜ਼ਰਦਾ ਹੈ ਤਾਂ ਹੀ ਮੰਦਰ ਦੇ ਗੁਰਤਵਾਕਰਸ਼ਨ ਕਰਕੇ ਉਹ ਜਹਾਜ਼ ਕਿਨਾਰੇ ਦੀ ਤਰਫ ਆਪਣੇ ਆਪ ਹੀ ਖਿੱਚੀ ਜਾਂਦੇ। ਹਿੰਦੀ ਕਲਾਤਮਕਤਾ ਕੋ ਦੇਖ ਲੋਕ ਹੈਰਾਨ ਸੀ ਵੇਂਦੇ ਹਨ। ਇਹ ਮੰਦਰ ਦੀ ਬਨਾਵਟ ਸੂਰਿਆ ਦੇਵ ਦੇ ਰੱਥ ਵਾਲੇ ਆਕਾਰ ਵਿੱਚ ਹੈ। ਇਹ ਮੰਦਰ ਮੱਧਕਾਲੀਨ ਵਸਤੂ ਕਲਾ ਦਾ ਇੱਕ ਅਨੋਖੀ ਮਿਸਾਲ ਹੈ। ਇਹਦੀ ਪੁਰਾਣਿਕ ਬਨਾਵਟ ਕੋ ਦੇਖ ਕੇ ਲੋਕ ਡੰਡੇ ਤਲੇ ਉਂਗਲੀ ਦਬਾਵਣ ਕਿਤੇ ਮਜਬੂਰ ਤਾਂ ਥੀਂਦੇ ਹੀ ਹਨ, ਨਾਲ ਨਾਲ ਦੇਖ ਕੇ ਬਹੁਤ ਖੁਸ਼ ਥੀ ਕੇ ਫਖਰ ਮਹਿਸੂਸ ਕਰੇਂਦੇ ਹਨ। ਆਖਿਰ ਇਤੀ ਸੋਹਣੇ ਮੰਦਰ ਨੂੰ ਬਹੁਤ ਘੱਟ ਤਕਨੀਕੀ ਸਹੂਲਤਾਂ ਨਾਲ ਕਿਵੇਂ ਬਣਾਇਆ ਗਿਆ ਹੋ ਸੀ। ਇੰਜੀ ਹੋਰ ਬਹੁਤ ਸਾਰੀ ਗੱਲ ਹਨ ਜੋ ਇਹ ਮੰਦਰ ਨੂੰ ਰਹੱਸਮਈ ਤੇ ਇਤਿਹਾਸਿਕ ਰੂਪ ਦਿੰਦੀ ਹਨ। ਕੋਣਾਰਕ ਨਾਮਕ ਸਥਾਨ ਦੇ ਚੰਦਰਭਾਗਾ ਨਦੀ ਦੇ ਕਿਨਾਰੇ ਭਗਵਾਨ ਸੂਰਿਆ ਦਾ ਇਹ ਪੁਰਾਣਿਕ ਤੇ ਰਹੱਸਮਈ ਮੰਦਰ ਹੈ। ਕੋਣਾਰਕ ਸ਼ਬਦ ਕੋਣ ਤੇ ਅਰਕ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੋਇਆ ਹੈ ਜਿਹਦਾ ਮਤਲਬ ਦੋਵੇਂ ਲਫ਼ਜ਼ਾਂ ਨੂੰ ਅੰਜ ਕਰਕੇ ਸਮਝਦੇ ਹਾਂ। ਅਰਕ ਦਾ ਮਤਲਬ ਸੂਰਜ ਤੇ ਕੋਣ ਦਾ ਮਤਲਬ ਹੈ ਕੋਣਾ ਜਾਂ ਝੁੰਡ। ਦੋਵੇਂ ਜੋੜ ਕੇ ਬਣਾ ਕੋਣਾਰਕ ਮਤਲਬ ਸੂਰਜ ਦਾ ਕੋਣਾ ਜਾਂ ਸੂਰਜ ਵਾਲੀ ਝੁੰਡ। ਬ੍ਰਾਹਮਣ ਮਾਨਤਾਵਾਂ ਦੇ ਮੁਤਾਬਿਕ ਹੀ ਮੰਦਰ ਨੂੰ 13ਵੀਂ ਸ਼ਤਾਬਦੀ ਵਿਚ ਪੂਰੀ ਗੰਗਾ ਰਾਜਵੰਸ਼ ਦੇ ਰਾਜਾ ਨਰਸਿੰਘ ਦੇਵ ਪਹਿਲੇ 1238 ਤੋਂ 1550 ਈਸਵੀ ਦੇ ਵਿਚਕਾਰ ਬਣਵਾਇਆ ਹੈ। ਹੀ ਮੰਦਰ ਨੂੰ ਭਗਵਾਨ ਸੂਰਿਆ ਦੇਵ ਦੇ ਰੱਥ ਵਾਲੇ ਆਕਾਰ ਵਿਚ ਬਣਵਾਇਆ ਗਿਆ ਹੈ। ਹੀ ਰੱਥ ਦੇ 24 ਪਹੀਏ ਹਨ, ਨਾਲ ਹੀ 7 ਘੋੜੇ ਹਨ ਜੋ ਕਿ ਪੂਰਬ ਦਿਸ਼ਾ ਵਾਲੇ ਪਾਸੇ ਮੂਵ ਕਰਕੇ ਬਣੇ ਹੋਏ ਹਨ। ਇਹ ਮੰਦਰ ਲਾਲ ਬਲੂਆ ਤੇ ਗ੍ਰੇਨਾਈਟ ਪੱਥਰ ਨਾਲ ਬਣਾਇਆ ਹੋਇਆ ਹੈ। ਇੱਥੋਂ ਦੇ ਲੋਕ ਹੀ ਮੰਦਰ ਨੂੰ ਬਿਰੰਚੀ ਨਾਰਾਇਣ ਮੰਦਰ ਵੀ ਆਦੇ ਹਨ। ਇੱਕ ਪੁਰਾਣਿਕ ਕਥਾ ਦੇ ਮੁਤਾਬਿਕ ਭਗਵਾਨ ਕ੍ਰਿਸ਼ਨ ਦੇ ਪੁੱਤਰ ਸਾਂਭ ਨੂੰ ਉਹਨਾਂ ਦੇ ਸ਼ਰਾਬ ਨਾਲ ਕੋਹੜ ਥੀ ਗਿਆ ਹੈ। ਰਾਜਾ ਸਾਂਭ 12 ਸਾਲ ਤੱਕ ਚੰਦਰਭਾਗਾ ਨਦੀ ਸਾਗਰ ਦੇ ਸੰਗਮ ਵਾਲੀ ਜਾ ਤੇ ਤਪ ਕੀਤਾ ਤੇ ਸੂਰਿਆ ਦੇਵ ਜੋ ਸਾਰੀ ਬਿਮਾਰੀਆਂ ਨੂੰ ਖਤਮ ਕਰਨ ਵਾਲੇ ਦੇਵਤਾ ਮੰਨੇ ਵੇਂਦੇ ਹਨ, ਉਹਨਾਂ ਇਹਦੀ ਹੀ ਬਿਮਾਰੀ ਨੂੰ ਠੀਕ ਕਰ ਛੋੜਾ। ਜਦੋਂ ਉਹ ਠੀਕ ਥੀ ਕੇ ਧਾਵਣ ਗਿਆ ਤਾਂ ਉੱਕੀ ਨਦੀ ਵਿਚ ਸੂਰਜ ਭਗਵਾਨ ਦੀ ਇੱਕ ਮੂਰਤੀ ਲੱਭੀ। ਆਖਿਆ ਵੇਂਦੇ ਕਿ ਇਹ ਮੂਰਤੀ ਨੂੰ ਵਿਸ਼ਵਕਰਮਾ ਜੀ ਹੀ ਬਣਾਇਆ ਹੈ। ਤਾਂ ਰਾਜਾ ਸਾਂਭ ਸੂਰਿਆ ਦੇਵ ਨੂੰ ਮਾਂਡੇਵਣ ਕਿਤੇ ਕੋਣਾਰਕ ਸੂਰਿਆ ਮੰਦਰ ਨੂੰ ਬਣਵਾਇਆ ਤੇ ਕਿਉਂਕਿ ਸੂਰਜ ਭਗਵਾਨ ਉਹਨਾਂ ਦੇ ਕੁਸ਼ਠ ਰੋਗ ਨੂੰ ਠੀਕ ਕਰ ਦਿੱਤਾ ਹੈ। ਮੰਦਰ ਦੀ ਬਨਾਵਟ ਤੇ ਬਾਕੀ ਖਾਸਤਾ ਬਾਰੇ ਗੱਲ ਕਰੂੰ ਤਾਂ ਮੰਦਰ ਦੇ ਸ਼ਿਖਰ ਤੇ ਇੱਕ ਬਹੁ ਭਾਰੀ ਚੁੰਬਕ ਰੱਖਿਆ ਗਿਆ ਹੈ ਤੇ ਮੰਦਰ ਦੇ ਹਰ ਨੂੰ ਪੱਥਰ ਲੋਹੇ ਦੀ ਪਲੇਟਾਂ ਨਾਲ ਸੱਜੇ ਹੋਏ ਹਨ। ਆਖਿਆ ਵੇਂਦੇ ਕਿ ਚੁੰਬਕ ਦੇ ਕਾਰਨ ਮੂਰਤੀ ਹਵਾ ਵਿਚ ਤੈਰਦੀ ਹੋਈ ਦਿਸਦੀ ਹੈ। ਸੂਰਿਆ ਦੇਵ ਨੂੰ ਊਰਜਾ ਤੇ ਜੀਵਨ ਦਾ ਪ੍ਰਤੀਕ ਮੰਨਿਆ ਵੇਂਦੇ। ਕੋਣਾਰਕ ਦਾ ਸੂਰਿਆ ਮੰਦਰ ਬਿਮਾਰੀਆਂ ਦਾ ਇਲਾਜ ਤੇ ਮਨ ਦੀ ਇੱਛਾਵਾਂ ਨੂੰ ਪੂਰਾ ਕਰਨ ਕਿਤੇ ਸਭ ਤੋਂ ਵੱਡਾ ਮੰਦਰ ਮੰਨਿਆ ਵੇਂਦੇ। ਕੋਣਾਰਕ ਦਾ ਸੂਰਿਆ ਮੰਦਰ ਉੜੀਸਾ ਵਿਚ ਮੌਜੂਦ 5 ਮਹਾਨ ਧਾਰਮਿਕ ਜਾਇ ਵਿਚੋਂ ਇੱਕ ਮੰਨਿਆ ਵੇਂਦੇ। ਬਾਕੀ 4 ਜਾਇ ਪੁਰੀ, ਭੁਵਨੇਸ਼ਵਰ, ਮਹਾਵਿਨਾਇਕ ਤੇ ਜਾਜਪੁਰ ਹਨ। ਇਹ ਮੰਦਰ ਆਪਣੀ ਬਹੁ ਖੂਬਸੂਰਤ ਤੇ ਅਸਰਦਾਰ ਕਲਿੰਗ ਵਾਸਤੂ ਕਲਾ ਕਿਤੇ ਸੁਜਾਣਾ ਵੇਂਦੇ। ਕੋਣਾਰਕ ਦੇ ਸੂਰਿਆ ਮੰਦਰ ਦੀ ਖੂਬੀਆਂ ਇਹ ਹਨ ਕਿ ਹੀ ਮੰਦਰ ਦੇ ਤਲ ਤੇ 12 ਜੋੜੀ ਪਹੀਏ ਹਨ। ਦਰਅਸਲ ਇਹ ਪਹੀਏ ਹੀ ਕਰਕੇ ਅਨੋਖੇ ਹਨ ਕਿਉਂਕਿ ਇਹ ਵਕਤ ਵੀ ਦਸੇਂਦੇ ਹਨ। ਇਹਦੇ ਇੱਕੋ ਪੱਥਰ ਨਾਲ ਤਰਾਸ਼ੇ ਗਏ ਘੋੜੇ ਤੇ ਪਹੀਏ 100 ਫੀਟ ਉੱਚੇ ਰੱਥ ਦਾ ਨਮੂਨਾ ਹੈ। ਇਹਨਾਂ ਪਹੀਏ ਦੀ ਪਰਛਾਈ ਦੇਖ ਕੇ ਡੇ ਦੇ ਬਿਲਕੁਲ ਠੀਕ ਵਕਤ ਦਾ ਅੰਦਾਜ਼ਾ ਲੱਗ ਵੇਂਦੇ। ਹੀ ਮੰਦਰ ਵਿਚ ਹਰ ਦੋ ਪੱਥਰਾਂ ਦੇ ਵਿਚਕਾਰ ਇੱਕ ਲੋਹੇ ਦੀ ਚਾਦਰ ਲੱਗੀ ਹੋਈ ਹੈ। ਮੰਦਰ ਦੀ ਉਤਲੀ ਮੰਜ਼ਲਾ ਉੱਤੇ ਲੋਹੇ ਦੇ ਬੀਮ ਰੱਖ ਕੇ ਬਣਾਇਆ ਗਿਆ ਹੈ। ਮੁੱਖ ਮੰਦਰ ਦੀ ਚੋਟੀ ਤੇ ਬਣਾਉਣ ਵਿਚ 52 ਟਨ ਚੁੰਬਕ ਵਾਲੇ ਲੋਹੇ ਦਾ ਇਸਤੇਮਾਲ ਕੀਤਾ ਗਿਆ। ਮੰਨਿਆ ਵੇਂਦੇ ਕਿ ਮੰਦਰ ਦਾ ਪੂਰਾ ਢਾਂਚਾ ਇਹ ਚੁੰਬਕ ਦੀ ਵਜ੍ਹਾ ਕਰਕੇ ਸਮੁੰਦਰ ਦੀ ਹਲਚਲਾਂ ਨੂੰ ਸਹਿਣ ਕਰ ਸਕਦੇ। ਇਹ ਵੀ ਮੰਨਿਆ ਵੇਂਦੇ ਕਿ ਕੋਣਾਰਕ ਮੰਦਰ ਵਿਚ ਸੂਰਜ ਦੀ ਪਹਿਲੀ ਕਿਰਨ ਸਿੱਧੀ ਮੁੱਖ ਦਰਵਾਜੇ ਤੇ ਪਾਉਂਦੀ ਹੈ। ਸੂਰਜ ਦੀ ਕਿਰਨਾਂ ਮੰਦਰ ਤੋਂ ਪਾਰ ਥੀ ਕੇ ਮੂਰਤੀ ਦੇ ਵਿਚਕਾਰ ਵਾਲੀ ਜਾ ਵਿਚ ਹੀਰੇ ਨਾਲ ਟਕਰਾ ਕੇ

0: ਫੀਟ ਉੱਚਾ ਤਹਿਖਾਨਾ ਆਈ ਜੋ ਹੁਣ ਮੌਜੂਦ ਕਹਿਣੀ। 128 ਫੀਟ ਉੱਚਾ ਦਰਸ਼ਕ ਹਾਲ, ਡਾਂਸ ਹਾਲ, ਡਾਇਨਿੰਗ ਹਾਲ ਹਾਲੀ ਨਹੀਂ ਹਨ। 24 ਬਹੁ ਮੁਸ਼ਕਿਲ ਤੇ ਸੋਹਣੇ ਡਿਜ਼ਾਈਨ ਵਾਲੇ ਪਹੀਏ 12 ਫੀਟ ਵਿਆਸ ਵਾਲੇ ਹਨ ਜਿਹੜੇ ਘੋੜਿਆਂ ਨਾਲ ਖਿੱਚੇ ਵੇਂਦੇ ਹਨ। ਇਹ 7 ਘੋੜੇ ਹਫਤੇ ਦੀ ਪ੍ਰਧਾਨਗੀ ਕਰਿੰਦੇ ਹਨ। ਪਹੀਏ 12 ਮਹੀਨੇ ਤੱਕ ਖੜੇ ਹਨ। ਪਹੀਆਂ ਵਿਚ 8 ਤੀਲੀਆਂ 8 ਪਹਿਰ ਕੁੜੀ ਖੇਂਦੀ ਹਨ। ਸੂਰਿਆ ਮੰਦਰ ਕੋਣਾਰਕ ਦਾ ਰਥ 100 ਫੀਟ ਉੱਚਾ ਏ, ਪਰ ਰਥ ਦੇ ਨਾਲ ਪਹਿਲੇ 200 ਫੀਟ ਉੱਚਾ ਸ਼ਿਖਰ ਹਾਈ। ਨਾਮਾਲੂਮ ਕਾਰਨਾਂ ਕਰਕੇ ਕਈ ਸਾਲਾਂ ਤੋਂ ਮੰਦਰ ਦਾ ਜ਼ਿਆਦਾਤਰ ਹਿੱਸਾ ਖਤਮ ਕਰ ਦਿੱਤਾ ਗਿਆ ਹੈ। ਆਖਿਆ ਵੇਂਦੇ ਕਿ 15ਵੀਂ ਸ਼ਤਾਬਦੀ ਦੇ ਨੇੜੇ ਤੇੜੇ ਮੁਸਲਿਮ ਸੈਨਾ ਹੀ ਮੰਦਰ ਉੱਤੇ ਹਮਲਾ ਕੀਤਾ ਹੈ। ਇਹ ਹੁਣ ਇਹਦਾ ਬੱਚਾ ਖੁੱਚਾ ਮਲਬਾ ਹੀ ਬਾਕੀ ਹੈ, ਕਿਉਂਕਿ ਮੰਦਰ ਹੁਣ ਜੋ ਕੁਝ ਵੀ ਹੈ ਉਹਦੇ ਖੰਡਰ ਵਿਚ ਵੀ ਇੱਕ ਆਪਣੀ ਵਡਿਆਈ ਹੈ। ਰਾਜਾ ਨਰਸਿੰਘ ਦੇਵ ਦੀ ਬਣਾਈ ਹੀ ਮੰਦਰ ਦੀ ਅਸਲੀ ਸ਼ਕਲ ਹੋਣ ਵੇਲੇ ਬਨਾਵਟ ਦੀ ਖੂਬਸੂਰਤੀ ਹੁਣ ਤੋਂ 1000 ਗੁਣਾ ਜ਼ਿਆਦਾ ਖੂਬਸੂਰਤ ਹੋ ਸੀ। ਮੰਦਰ ਵਿਚ ਪੂਜਾ ਨਾ ਥੀਵਣ ਬਾਰੇ ਤੇ ਅਧੂਰੇ ਨਿਰਮਾਣ ਬਾਰੇ ਕਈ ਗੱਲ ਸੁਣਨ ਕੋ ਆਉਂਦੀ ਹਨ। ਕਈ ਇਤਿਹਾਸਕਾਰਾਂ ਮੁਤਾਬਿਕ ਇਹ ਆਖਿਆ ਵੇਂਦੇ ਕਿ ਕੋਣਾਰਕ ਮੰਦਰ ਦੇ ਬਣਾਉਣ ਵਾਲੇ ਰਾਜਾ ਲੰਗੂਰ ਨਰਸਿੰਘ ਦੇਵ ਦੀ ਬੇਵਕਤੀ ਮੌਤ ਕਾਰਨ ਮੰਦਰ ਬਣਾਉਣ ਵਾਲੇ ਕੰਮ ਵਿਚ ਵਿਘਨ ਪਾਉਣ ਕਰਕੇ ਅਧੂਰਾ ਢਾਂਚਾ ਖਤਮ ਥੀਵਣ ਲੱਗ ਪਿਆ। ਪਰ ਹਿੰਮਤ ਕੋ ਇਤਿਹਾਸਿਕ ਆਂਕੜਿਆਂ ਦਾ ਸਾਥ ਕਹਿ ਨਹੀਂ ਮਿਲਦਾ। ਪੁਰੀ ਦੇ ਮਦਨ ਪੰਜੀ ਦੇ ਆਂਕੜਿਆਂ ਦੇ ਮੁਤਾਬਿਕ ਤੇ ਕੁਝ 1278 ਈਸਵੀ ਦੇ ਤਾਮ ਪੱਤਰਾਂ ਤੋਂ ਪਤਾ ਚਲਦਾ ਹੈ ਕਿ ਰਾਜਾ ਲਾਂਗੂਰ ਨਰਸਿੰਘ ਦੇਵ ਨੇ 1282 ਤੱਕ ਸ਼ਾਸਨ ਕੀਤਾ ਹੈ। ਕਈ ਇਤਿਹਾਸਕਾਰ ਦੇ ਮਤ ਇੰਜੇ ਵੀ ਹਨ ਕਿ ਕੋਣਾਰਕ ਮੰਦਰ ਦਾ ਨਿਰਮਾਣ 1253 ਤੋਂ 1260 ਈਸਵੀ ਦੇ ਵਿਚਕਾਰ ਥਿਆ ਹੈ। ਹੀ ਕਰਕੇ ਮੰਦਰ ਦੇ ਅਧੂਰੇ ਨਿਰਮਾਣ ਦਾ ਖਤਮ ਥੀਵਣਾ ਤਰਕ ਸੰਗਤ ਕਹਿਣੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਤਰਫ ਜਿਕੂ ਮੰਦਰ ਆਖਿਆ ਵੇਂਦੇ ਤੇ ਦੂਜੀ ਤਰਫ ਉਥਾ ਪੂਜਾ ਨਾ ਥੀਵੇ, ਇਹ ਵੀ ਕਹੀ ਅਚੰਬੇ ਤੋਂ ਘੱਟ ਕਹਿਣੀ। ਆਖਿਆ ਵੇਂਦੇ ਕਿ ਰਾਜੇ ਮੰਦਰ ਦੇ ਮੁੱਖ ਵਾਸਤੂਕਾਰ ਮਹਾਰਾਣਾ ਬਿਸੂ ਕੋ ਮੰਦਰ ਵਕਤ ਤੇ ਪੂਰਾ ਕਰਨ ਦਾ ਹੁਕਮ ਦਿੱਤਾ ਹੈ। ਉਹਦੇ ਨਾਲ 1200 ਕਾਰੀਗਰ ਸ਼ਿਲਪਕਾਰ ਵੀ ਹਨ ਤੇ ਕੰਮ ਵਕਤ ਤੇ ਪੂਰਾ ਨਾ ਥੀਂਦਾ ਡੇਕ ਉਹ ਚਿੰਤਾ ਵਿਚ ਰਾਵਣ ਲੱਗ ਪਿਆ। ਜਿਲੇ ਹੁੰਦੇ ਪੁੱਤਰ ਪੁੱਛਿਆ ਤੇ ਉਹ ਸਾਰੀ ਗੱਲ ਹੀ ਦੱਸੀ। ਆਖਿਰ ਵਿਚ ਮਹਾਰਾਣਾ ਬਿਸੂ ਦੇ ਪੁੱਤਰ ਦੀ ਸਲਾਹ ਨਾਲ ਤੇ ਹੁੰਦੀ ਦੇਖਭਾਲ ਨਾਲ ਕੰਮ ਵਕਤ ਤੇ ਪੂਰਾ ਤਾਂ ਥੀ ਗਿਆ, ਪਰ ਰਾਜਾ ਕਿਆ ਆਖੇ ਸੀ 1200 ਲੋਗੇ ਇੱਕ ਨਿੱਕੇ ਜੇ ਚੂਹਰ ਦੇ ਆਖੇ ਕੰਮ ਕੀਤੇ। ਇਹ ਸੋਚ ਕੇ ਉਹ ਡਰ ਗਿਆ ਕਿ ਥਾਈ ਰਾਜਾ ਸਾਰੇ ਕੁਝ ਸਜਾਏ ਮੌਤ ਨਾ ਦੇਵੇ। ਇਹ ਜਾ ਭਾਰਤ ਕਿਤੇ ਟੂਰਿਜ਼ਮ ਵਿਚ ਬਹੁ ਮਾਇਨੇ ਰਖੇਂਦੀ ਹੈ। ਹੀ ਜਾ ਤੇ ਦੇਸ਼ ਵਿਦੇਸ਼ ਦੇ ਬਹੁ ਸਾਰੇ ਟੂਰਿਸਟ ਆਂਦੇ ਵੇਂਦੇ ਹਨ। ਇਹ ਇੱਕ ਬਹੁ ਮਸ਼ਹੂਰ ਟੂਰਿਜ਼ਮ ਵਾਲੀ ਜਗ੍ਹਾ ਬਣ ਗਈ ਹੈ। ਸਾਡੇ ਭਾਰਤ ਦੇਸ਼ ਵਿਚ ਬਹੁ ਸਾਰੇ ਇੰਜੇ ਘੁੰਮਣ ਵਾਲੀ ਜਾਇ ਹਨ ਤੇ ਉਹਨਾਂ ਸਾਰੀ ਜਾਇ ਵਿਚ ਕੋਣਾਰਕ ਦਾ ਸੂਰਿਆ ਮੰਦਰ ਵੀ ਆਪਣਾ ਇੱਕ ਰੁਤਬਾ ਰਖੇਂਦਾ ਹੈ। ਯੂਨੈਸਕੋ ਵੀ ਹੀ ਸੂਰਿਆ ਮੰਦਰ ਕੋ 1984 ਵਿਚ ਵਿਸ਼ਵ ਧਰੋਹਰ ਦਾ ਦਰਜਾ ਦਿੱਤਾ ਹੈ। ਘੁੰਮਣ ਕਿਤੇ ਆਏ ਲੋਕਾਂ ਕਿਤੇ ਕੋਣਾਰਕ ਸੂਰਿਆ ਮੰਦਰ ਦਾ ਵਕਤ ਸਵੇਰੇ 6 ਵਜੇ ਤੋਂ ਰਾਤੀ 8 ਵਜੇ ਤੱਕ ਹੈ ਤੇ ਇਹ ਮੰਦਰ 7 ਦਿਨ ਹੀ ਖੁੱਲਾ ਰਹਿੰਦਾ ਹੈ। ਕੋਣਾਰਕ ਮੰਦਰ ਦੇ ਸਭ ਤੋਂ ਨਾਲ ਰੇਲਵੇ ਸਟੇਸ਼ਨ ਪੁਰੀ ਤੇ ਭੁਵਨੇਸ਼ਵਰ ਹਨ। ਇਹ ਕੋਣਾਰਕ ਤੋਂ ਪੁਰੀ 3 ਕਿਲੋਮੀਟਰ ਤੇ ਭੁਵਨੇਸ਼ਵਰ ਤੋਂ 65 ਕਿਲੋਮੀਟਰ ਦੂਰ ਹੈ। ਅਸਾਂ ਭੁਵਨੇਸ਼ਵਰ ਤੋਂ ਪੂਰੀ ਟ੍ਰੇਨ ਬੁੱਕ ਕਰ ਸਕਦੇ ਹਾਂ ਤੇ ਵਲਾ ਮੰਦਰ ਦੇ ਪਹੁੰਚਣ ਕਿਤੇ ਟੈਕਸੀ ਲੀਨ ਸਕਦੇ ਹਾਂ। ਪੂਰੀ ਦੱਖਣ ਪੂਰਵੀ ਰੇਲਵੇ ਦਾ ਅਖੀਰਲਾ ਪੁਆਇੰਟ ਹੈ। ਇਹ ਡੂੰਘੇ ਰੇਲਵੇ ਸਟੇਸ਼ਨਾਂ ਤੋਂ ਕੋਲਕਾਤਾ, ਦਿੱਲੀ, ਚੇਨਈ, ਬੈਂਗਲੋਰ ਤੇ ਮੁੰਬਈ ਕਿਤੇ ਟ੍ਰੇਨਾਂ ਮਿਲਦੀ ਹਨ। ਉੱਥੋਂ ਟੈਕਸੀ ਜਾਂ ਬੱਸ ਤੇ ਕੋਣਾਰਕ ਆ ਸਕਦੇ ਹੈ। ਅਖੀਰ ਵਿਚ ਇਹੋ ਖੇਸਾਂ ਕਿ ਸਾਡੇ ਮੁਲਕ ਦੀ ਪਛਾਣ ਸਾਡਾ ਇਤਿਹਾਸ ਹੈ, ਸਾਡੀ ਲਲਿਤ ਕਲਾਵਾਂ ਦਾ ਤੇ ਸਾਡੇ ਹੂੰ ਵੇਲੇ ਦੇ ਮਹਾਨ ਸ਼ਿਲਪਕਾਰਾਂ ਦਾ ਅੱਜ ਵੀ ਕੋਈ ਮੁਕਾਬਲਾ ਕਹਿਣੀ, ਇਹ ਇੱਕ ਧਰੋਹਰ ਹੀ ਕਹਿਣੀ। ਇਹ ਸਾਡੇ ਬੀਤੇ ਹੋਏ ਕੱਲ ਦੀ ਇੱਕ ਇੰਜੀ ਤਸਵੀਰ ਹੈ ਜਿਹਦੇ ਨਾਲ ਹੂੰ ਵੇਲੇ ਦੀ ਸਾਡੀ ਤਰੱਕੀ ਤੇ ਸਾਡੀ ਕਲਾਵਾਂ ਦਾ ਸਭ ਤੋਂ ਵੱਡਾ ਸਬੂਤ ਹੈ। ਸਾਕੂ ਇਹਦੇ ਉੱਤੇ ਮਾਣ ਹੈ। ਸਭ ਕੁ ਰਾਮ ਰਾਮ ਜੀ।
1: ਕੋਣਾਰਕ ਸੂਰੇ ਮੰਦਿਰ। ਹੁਣੇ ਤੁਸਾਂ ਸੀਮਾ ਸ਼ਰਮਾ ਦੀ ਇਹ ਵਾਰਤਾ ਸੁਣਦੇ ਪਏ ਹਈ। ਬਹੁਤ ਜਾਣਕਾਰੀ ਮਿਲੀ ਹੈ ਨਾ, ਤੇ ਹੁਣ ਮੈਂ ਤੁਹਾਨੂੰ ਸੁਣਵੈਂਦੀ ਹਾਂ ਇਸ ਰੈਕੀ ਗੀਤ, ਮਰਜ਼ੀ ਏ ਤੇਰੀ ਢੋਲਾ ਨਫ਼ਰਤ ਕਰੇ ਜਾਂ ਪਿਆਰ।

ਆਓ ਹੁਣ ਸੁਣਦੇ ਹਾਂ ਆਬਿਦਾ ਪਰਵੀਨ ਕੋ ਗੀਤ ਹੈ ਲੱਗੀ ਵਾਲੇ ਨੂੰ ਨੀਂਦ ਨਹੀਂ ਆਂਦੀ ਤੇਰੀ ਕਿਵੇਂ ਅੱਖ ਲੱਗ ਗਈ।

ਲਓ ਜੀ 5:30 ਵੱਜ ਚੁੱਕੇ ਨੇ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤਿੰਨ ਦੀ ਪੰਜਾਬੀ ਸੇਵਾ ਤੇ ਹੁਣ ਦੇਸ਼ ਪੰਜਾਬ ਮਸਲੇ ਦਾ ਆਗਾਜ਼ ਕਰਨੇ ਆ।

ਜੀ ਸਮਾਂ ਆਗਾਜ਼ ਹੋ ਚੁੱਕਾ ਦੇਸ ਪੰਜਾਬ ਮਸਲ ਸਤਾ ਤੇ ਸਭ ਤੋਂ ਪਹਿਲੇ ਅੱਜ ਦੀ ਗੱਲ ਦੇ ਵਿਚ ਆਪਾਂ ਗੱਲ ਕਰਾਂਗੇ ਸੜਕ ਸੁਰੱਖਿਆ ਬਿਲਕੁਲ ਜੀ ਗੱਲ ਕਰਾਂਗੇ ਪਰ ਉਸ ਤੋਂ ਪਹਿਲੇ ਅਸੀਂ ਆਪਣੇ ਸੁਣਨ ਵਾਲਿਆਂ ਲਈ ਇੱਕ ਖਾਸ ਜਾਣਕਾਰੀ ਅੱਜ ਦੀ ਗੱਲ ਬਾਰੇ ਲੈ ਕਰ ਆਏ ਹਾਂ ਜੇ ਸਾਮਣ ਸਾਡੀ ਇਸ ਅੱਜ ਦੀ ਗੱਲ ਨੂੰ ਪਸੰਦ ਕਰਦੇ ਨੇ ਸੁਣਦੇ ਨੇ ਤੇ ਕੁਝ ਆਪਣੇ ਵਿਚਾਰ ਵੀ ਰੱਖਣਾ ਚਾਹੁੰਦੇ ਨੇ ਆਪਣੀ ਲੇਖਣੀ ਦੇ ਜ਼ਰੀਏ ਤੇ ਤੁਹਾਡੀ ਲੇਖਣੀ ਦਾ ਸਵਾਗਤ ਹੈ ਅੱਜ ਦੀ ਗੱਲ ਦੇ ਤਹਿਤ ਆਪਣੇ ਵਿਚਾਰ ਜ਼ਰੂਰ ਭੇਜੋ ਸਾਨੂੰ ਲਿਖ ਕੇ ਤਾਂ ਕਿ ਅਸੀਂ ਅੱਜ ਦੀ ਗੱਲ ਦੇ ਵਿਚ ਤੁਹਾਡੇ ਵਿਚਾਰ ਆਪਾਂ ਪੇਸ਼ ਕਰ ਸਕੀਏ ਬਿਲਕੁਲ ਜੀ 8 ਮਿੰਟ ਦੀ ਅੱਜ ਦੀ ਗੱਲ ਅਸੀਂ ਪੇਸ਼ ਕਰਦੇ ਹਾਂ ਤੁਹਾਡੇ ਲਈ ਅੱਜ ਦੀ ਖਾਸ ਮੌਕੇ ਤੇ ਕੋਈ ਨਾ ਕੋਈ ਕਰੰਟ ਵਿਚਾਰ ਹੁੰਦੇ ਨੇ ਚਲੰਤ ਮਾਮਲਿਆਂ ਤੇ ਤੇ ਜੇ ਤੁਸੀਂ ਵੀ ਇਹੋ ਜਿਹਾ ਕੁਝ ਅੰਦਰ ਸੋਚਦੇ ਹੋ ਕੁਝ ਲਿਖਣਾ ਚਾਹੁੰਦੇ ਹੋ ਕੁਝ ਆਪਣੀ ਲੇਖਣੀ ਦੇ ਜ਼ਰੀਏ ਦੂਸਰਿਆਂ ਤੱਕ ਚੰਗੀ ਗੱਲ ਆਪਣੇ ਵਿਚਾਰਾਂ ਰਾਹੀਂ ਭੇਜਣਾ ਚਾਹੁੰਦੇ ਹੋ ਤਾਂ ਅੱਜ ਦੀ ਗੱਲ ਦੇ ਵਿਚ ਤੁਸੀਂ ਆਪਣੇ ਨਾਮ ਪਤਾ ਐਡਰੈਸ ਫੋਨ ਨੰਬਰ ਲਿਖ ਕੇ ਤੇ ਬਕਾਇਦਾ ਇੱਕ ਲੰਬੀ ਤਹਿਰੀਰ ਡਾਕ ਰਾਹੀਂ ਭੇਜ ਸਕਦੇ ਹੋ ਵਟਸਐਪ ਰਾਹੀਂ ਭੇਜ ਸਕਦੇ ਹੋ ਤੇ ਜੇ ਤੁਸੀਂ ਡਾਕ ਰਾਹੀਂ ਭੇਜਣੀ ਹੈ ਤਾਂ ਅੱਜ ਦੀ ਗੱਲ ਦੇ ਵਿਚ ਅੱਜ ਦੀ ਗੱਲ ਦਾ ਪਤਾ ਹੈ ਅੱਜ ਦੀ ਗੱਲ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਸਾਡਾ ਪਿੰਨ ਕੋਡ ਨੰਬਰ ਹੈ 1440005 ਬਿਲਕੁਲ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਗੱਲ ਦੇ ਵਿਚ ਆਪਾਂ ਗੱਲ ਕਰਾਂਗੇ ਸੜਕ ਸੁਰੱਖਿਆ ਯਾਨੀ ਰੋਡ ਸੇਫਟੀ ਬਾਰੇ ਇੱਕ ਅਜਿਹਾ ਮਹੱਤਵਪੂਰਨ ਵਿਸ਼ਾ ਹੈ ਇਹ ਜੋ ਹਰ ਇੱਕ ਇਨਸਾਨ ਦੀ ਜ਼ਿੰਦਗੀ ਨਾਲ ਸਿੱਧਾ ਜੁੜਿਆ ਹੋਇਆ ਹੈ ਅਜੋਕੇ ਦੌਰ ਵਿਚ ਜਿੱਥੇ ਆਵਾਜਾਈ ਦੇ ਸਾਧਨਾਂ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਤੇਜ਼ ਅਤੇ ਸੁਖਾਲਾ ਬਣਾ ਦਿੱਤਾ ਹੈ ਉੱਥੇ ਹੀ ਸੜਕ ਹਾਦਸਿਆਂ ਵਿਚ ਹੋਣ ਵਾਲਾ ਵਾਧਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਹਰ ਸਾਲ ਲੱਖਾਂ ਲੋਕ ਸੜਕ ਹਾਦਸਿਆਂ ਵਿਚ ਆਪਣੀ ਜਾਨ ਗੁਆ ਬੈਠਦੇ ਨੇ ਅਤੇ ਕਈ ਉਮਰ ਭਰ ਲਈ ਅਪਾਹਜ ਹੋ ਜਾਂਦੇ ਨੇ ਇਸ ਲਈ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨਾ ਸਿਰਫ ਇੱਕ ਕਾਨੂੰਨੀ ਜ਼ਿੰਮੇਵਾਰੀ ਹੀ ਨਹੀਂ ਸਗੋਂ ਹਰ ਨਾਗਰਿਕ ਦਾ ਨੈਤਿਕ ਫਰਜ਼ ਵੀ ਹੈ ਇਸ ਵਿਸਥਾਰ ਪੂਰਵਕ ਲੇਖ ਵਿਚ ਅੱਜ ਅਸੀਂ ਸੜਕ ਸੁਰੱਖਿਆ ਦੇ ਮਹੱਤਵ ਹਾਦਸਿਆਂ ਦੇ ਮੁੱਖ ਕਾਰਨਾਂ ਬਚਾਅ ਦੇ ਨਿਯਮਾਂ ਅਤੇ ਇਸ ਸੰਬੰਧੀ ਜਾਗਰੂਕਤਾ ਬਾਰੇ ਵਿਸਥਾਰ ਨਾਲ ਜਾਣਾਂਗੇ ਤੇ ਸਭ ਤੋਂ ਪਹਿਲਾਂ ਇੰਪੋਰਟੈਂਸ ਆਫ ਰੋਡ ਸੇਫਟੀ ਸੜਕ ਸੁਰੱਖਿਆ ਦਾ ਖਾਸ ਮਕਸਦ ਸੜਕਾਂ ਤੇ ਚੜਨ ਵਾਲੇ ਹਰ ਇਨਸਾਨ ਭਾਵੇਂ ਉਹ ਪੈਦਲ ਚੱਲਣ ਵਾਲਾ ਹੋਵੇ ਸਾਈਕਲ ਸਵਾਰ

ਪਰ ਹੋਵੇ ਜਾਂ ਕੋਈ ਵਾਹਨ ਚਾਲਕ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ। ਕੀਮਤੀ ਜਾਨਾਂ ਦੀ ਰੱਖਿਆ ਕਰਨਾ ਸੰਸਾਰ ਭਰ ਵਿਚ ਸੜਕ ਹਾਦਸੇ ਮੌਤ ਦੇ ਮੁੱਖ ਕਾਰਨਾਂ ਵਿਚੋਂ ਇਕ ਨੇ। ਨਿਯਮਾਂ ਦੀ ਪਾਲਣਾ ਕਰਕੇ ਇਨ੍ਹਾਂ ਮੌਤਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਫਿਰ ਆਰਥਿਕ ਨੁਕਸਾਨ ਤੋਂ ਬਚਾਅ ਵੀ ਹੋ ਸਕਦਾ ਹੈ। ਹਾਦਸਿਆਂ ਕਾਰਨ ਨਾ ਸਿਰਫ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਸਗੋਂ ਇਲਾਜ ਤੇ ਵੀ ਭਾਰੀ ਖਰਚਾ ਹੁੰਦਾ ਹੈ। ਦੇਸ਼ ਦੇ ਵਿਕਾਸ ਵਿਚ ਵੀ ਇਸ ਨਾਲ ਵੱਡੀ ਰੁਕਾਵਟ ਆਉਂਦੀ ਹੈ। ਫਿਰ ਆ ਜਾਂਦਾ ਜੀ ਅਪਾਹਜਤਾ ਤੋਂ ਬਚਾ। ਕਈ ਵਾਰ ਹਾਦਸੇ ਵਿਚ ਜਾਨ ਤਾਂ ਬਚ ਜਾਂਦੀ ਹੈ ਪਰ ਮਨੁੱਖ ਉਮਰ ਭਰ ਲਈ ਬਿਸਤਰ ਤੇ ਪੈ ਜਾਂਦਾ ਹੈ। ਸੜਕ ਸੁਰੱਖਿਆ ਸਾਨੂੰ ਅਜਿਹੀਆਂ ਦੁਖਦ ਸਥਿਤੀਆਂ ਤੋਂ ਬਚਾਉਂਦੀ ਹੈ। ਸੁਚਾਰੂ ਆਵਾਜਾਈ। ਜਦੋਂ ਸਾਰੇ ਲੋਕ ਨਿਯਮਾਂ ਅਨੁਸਾਰ ਚਲਦੇ ਨੇ ਤਾਂ ਸੜਕਾਂ ਤੇ ਜਾਮ ਨਹੀਂ ਲੱਗਦਾ ਅਤੇ ਸਮੇਂ ਦੀ ਬਚਤ ਹੁੰਦੀ ਹੈ। ਫਿਰ ਆਉਂਦੀ ਹੈ ਗੱਲ ਸੜਕ ਹਾਦਸਿਆਂ ਦੇ ਖਾਸ ਮੁੱਖ ਕਾਰਨ ਕੀ ਨੇ। ਇਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ। ਸੜਕ ਹਾਦਸੇ ਅਚਾਨਕ ਨਹੀਂ ਹੁੰਦੇ ਸਗੋਂ ਇਨ੍ਹਾਂ ਪਿੱਛੇ ਕੋਈ ਨਾ ਕੋਈ ਲਾਪਰਵਾਹੀ ਦਾ ਕਾਰਨ ਜ਼ਰੂਰ ਹੁੰਦਾ ਹੈ। ਜਿਵੇਂ ਹਿਊਮਨ ਐਰਰਸ, ਕੁਛ ਇਨਸਾਨੀ ਗਲਤੀਆਂ, ਤੇਜ਼ ਰਫ਼ਤਾਰ ਹੋ ਗਿਆ, ਨਸ਼ੇ ਵਿਚ ਵਾਹਨ ਚਲਾਉਣਾ ਹੋ ਗਿਆ, ਧਿਆਨ ਭਟਕਾਉਣਾ ਹੋ ਗਿਆ ਵਗੈਰਾ ਵਗੈਰਾ। ਤੇਜ਼ ਰਫ਼ਤਾਰ ਦੀ ਗੱਲ ਕਰੀਏ ਤਾਂ ਨਿਰਧਾਰਿਤ ਗਤੀ ਤੋਂ ਤੇਜ਼ ਵਾਹਨ ਚਲਾਉਣਾ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਹੈ। ਤੇਜ਼ ਰਫ਼ਤਾਰ ਵਿਚ ਵਾਹਨ ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਡਰਿੰਕ ਐਂਡ ਡਰਾਈਵ, ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਵਾਹਨ ਚਲਾਉਣ ਨਾਲ ਇਨਸਾਨ ਦੇ ਦਿਮਾਗ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਸਹੀ ਫੈਸਲਾ ਨਹੀਂ ਲੈ ਪਾਉਂਦਾ। ਡਿਸਟ੍ਰੈਕਸ਼ਨ ਦੀ ਗੱਲ ਕਰੀਏ ਤਾਂ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ, ਮੈਸੇਜ ਟਾਈਪ ਕਰਨਾ ਜਾਂ ਨਾਲ ਬੈਠੇ ਵਿਅਕਤੀ ਨਾਲ ਬਹਿਸ ਕਰਨਾ ਧਿਆਨ ਭਟਕਾਉਂਦਾ ਹੈ ਜੋ ਕਿ ਬੇਹੱਦ ਖਤਰਨਾਕ ਹੈ। ਫਿਰ ਨੀਂਦ ਜਾਂ ਥਕਾਵਟ ਵੀ ਇਕ ਕਾਰਨ ਬਣਦੀ ਹੈ। ਲੰਬੀ ਦੂਰੀ ਦੇ ਸਫ਼ਰ ਦੇ ਦੌਰਾਨ ਅਕਸਰ ਚਾਲਕਾਂ ਨੂੰ ਨੀਂਦ ਆ ਜਾਂਦੀ ਹੈ ਜਿਸ ਕਾਰਨ ਸਕਿੰਟਾਂ ਵਿਚ ਵੱਡੇ ਹਾਦਸੇ ਵਾਪਰ ਜਾਂਦੇ ਨੇ। ਨਿਯਮਾਂ ਦੀ ਉਲੰਘਣਾ, ਰੈੱਡ ਲਾਈਟ ਯਾਨੀ ਲਾਲ ਬੱਤੀ ਪਾਰ ਕਰਨਾ, ਗਲਤ ਦਿਸ਼ਾ ਵਿਚ ਵਾਹਨ ਚਲਾਉਣਾ ਅਤੇ ਬਿਨਾਂ ਇੰਡੀਕੇਟਰ ਦਿੱਤੇ ਮੁੜਨਾ ਵੱਡੀਆਂ ਗਲਤੀਆਂ ਨੇ। ਫਿਰ ਵਹੀਕਲ ਤੇ ਡਿਫੈਕਟਸ ਵੀ ਕਾਰਨ ਨੇ। ਵਾਹਨਾਂ ਦੀ ਖਰਾਬੀ ਵੀ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ, ਜਿਵੇਂ ਬ੍ਰੇਕ ਫੇਲ ਹੋ ਜਾਣਾ, ਟਾਇਰਾਂ ਦਾ ਫਟਣਾ, ਲਾਈਟਾਂ ਦਾ ਖਰਾਬ ਹੋਣਾ। ਵਾਹਨ ਦੀ ਸਮੇਂ ਸਿਰ ਸਰਵਿਸ ਨਾ ਕਰਵਾਉਣ ਕਾਰਨ ਬ੍ਰੇਕ ਫੇਲ ਹੋ ਜਾਂਦੇ ਨੇ। ਪੁਰਾਣੇ ਜਾਂ ਘਸੇ ਹੋਏ ਟਾਇਰ ਤੇਜ਼ ਰਫ਼ਤਾਰ ਦੌਰਾਨ ਗਰਮ ਹੋ ਕੇ ਫਟ ਜਾਂਦੇ ਨੇ। ਰਾਤ ਦੇ ਸਮੇਂ ਹੈੱਡਲਾਈਟ ਜਾਂ ਬੈਕਲਾਈਟ ਖਰਾਬ ਹੋਣ ਕਾਰਨ ਦੂਜੇ ਵਾਹਨਾਂ ਨੂੰ ਅੰਦਾਜ਼ਾ ਨਹੀਂ ਹੁੰਦਾ। ਫਿਰ ਸੜਕਾਂ ਤੇ ਮੌਸਮ ਦੇ ਹਾਲਾਤ ਵੀ ਕਈ ਨਾ ਕਿਤੇ ਕਾਰਨ ਬਣਦੇ ਨੇ, ਜਿਵੇਂ ਸੜਕਾਂ ਦੇ ਵੱਡੇ ਵੱਡੇ ਟੋਏ, ਅਧੂਰੇ ਪੁਲ ਅਤੇ ਬਿਨਾਂ ਸਾਈਨ ਬੋਰਡਾਂ ਦੇ ਮੋੜ ਹਾਦਸਿਆਂ ਨੂੰ ਸੱਦਾ ਦਿੰਦੇ ਨੇ। ਪੰਜਾਬ ਅਤੇ ਉੱਤਰੀ ਭਾਰਤ ਵਿਚ ਸਰਦੀਆਂ ਦੇ ਦਿਨਾਂ ਵਿਚ ਸੰਘਣੀ ਧੁੰਦ ਕਾਰਨ ਕੁਝ ਦਿਖਾਈ ਨਹੀਂ ਦਿੰਦਾ। ਮੀਂਹ ਦੇ ਦਿਨਾਂ ਵਿਚ ਸੜਕਾਂ ਤੇ ਫਿਸਲਨ ਹੋ ਜਾਂਦੀ ਹੈ। ਫਿਰ ਖਾਸ ਜਿਹੜੇ ਨਿਯਮ ਨੇ ਸੜਕ ਸੁਰੱਖਿਆ ਬਾਰੇ, ਉਨ੍ਹਾਂ ਬਾਰੇ ਵੀ ਕੁਝ ਜਾਣਕਾਰੀ ਦੇ ਦਈਏ। ਜੇ ਅਸੀਂ ਸੜਕ ਤੇ ਚਲਦੇ ਸਮੇਂ ਕੁਝ ਬੁਨਿਆਦੀ ਨਿਯਮਾਂ ਨੂੰ ਆਪਣੀ ਆਦਤ ਬਣਾ ਲਈਏ ਤਾਂ 90% ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਦੁਪਹੀਆ ਵਾਹਨਾਂ ਲਈ ਨਿਯਮ ਨੇ ਜੀ ਕੁਝ ਹੈਲਮਟ ਦੀ ਵਰਤੋਂ, ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਸਮੇਂ ISI ਮਾਰਕਾ ਵਾਲਾ ਹੈਲਮਟ ਜ਼ਰੂਰ ਪਾਓ। ਇਹ ਸਿਰਫ ਚਾਲਕ ਲਈ ਹੀ ਨਹੀਂ ਬਲਕਿ ਪਿੱਛੇ ਬੈਠੇ ਵਿਅਕਤੀ ਲਈ ਵੀ ਲਾਜ਼ਮੀ ਹੋਣਾ ਚਾਹੀਦਾ ਹੈ। ਫਿਰ ਆ ਜਾਂਦਾ ਜੀ ਟ੍ਰਿਪਲ ਰਾਈਡਿੰਗ ਨਾ ਕਰੋ। ਦੋ ਪਹੀਆ ਵਾਹਨ ਸਿਰਫ ਦੋ ਵਿਅਕਤੀਆਂ ਲਈ ਬਣਿਆ ਹੈ। ਤਿੰਨ ਸਵਾਰੀਆਂ ਬਿਠਾਉਣ ਨਾਲ ਵਾਹਨ ਦਾ ਸੰਤੁਲਨ ਵਿਗੜ ਜਾਂਦਾ ਹੈ। ਅੱਜ ਕੱਲ ਦੇ ਨੌਜਵਾਨ ਸੜਕਾਂ ਤੇ ਬਾਈਕ ਦੇ ਸਟੰਟ ਜਿਵੇਂ ਵੀਲੀ ਮਾਰਨਾ ਕਰਦੇ ਨੇ। ਇਹ ਆਪਣੀ ਅਤੇ ਦੂਜਿਆਂ ਦੀ ਜਾਨ ਖਤਰੇ ਵਿਚ ਪਾਉਣ ਵਾਲੀ ਗੱਲ ਹੈ। ਫਿਰ ਆ ਜਾਂਦੀ ਹੈ ਜੀ ਨਿਯਮ ਚਾਰ ਪਹੀਆ ਵਾਹਨਾਂ ਲਈ, ਰੂਲ ਆਫ ਫੋਰ ਵੀਲਰਸ। ਸੀਟ ਬੈਲਟ ਲਗਾਓ। ਕਾਰ ਵਿਚ ਬੈਠਦੇ ਹੀ ਸਭ ਤੋਂ ਪਹਿਲਾਂ ਸੀਟ ਬੈਲਟ ਲਗਾਓ। ਹਾਦਸੇ ਦੇ ਸਮੇਂ ਸੀਟ ਬੈਲਟ ਤੁਹਾਨੂੰ ਸਟੀਅਰਿੰਗ ਜਾਂ ਸ਼ੀਸ਼ੇ ਨਾਲ ਟਕਰਾਉਣ ਤੋਂ ਬਚਾਉਂਦੀ ਹੈ ਅਤੇ ਏਅਰ ਬੈਗਸ ਨੂੰ ਸਹੀ ਤਰੀਕੇ ਨਾਲ ਖੁੱਲਣ ਵਿਚ ਮਦਦ ਕਰਦੀ ਹੈ। ਹਰ ਸੜਕ ਤੇ ਇਕ ਗਤੀ ਸੀਮਾ ਯਾਨੀ ਸਪੀਡ ਲਿਮਿਟ ਤੈਅ ਹੁੰਦੀ ਹੈ। ਉਸ ਤੋਂ ਵੱਧ ਰਫ਼ਤਾਰ ਤੇ ਵਾਹਨ ਕਦੇ ਨਾ ਚਲਾਓ। ਹਮੇਸ਼ਾ ਅੱਗੇ ਚੱਲ ਰਹੇ ਵਾਹਨ ਦੇ ਸੱਚੇ ਪਾਸੇ ਤੋਂ ਓਵਰਟੇਕ ਕਰੋ। ਅੰਨੇ ਮੋੜਾਂ, ਪੁਲਾਂ ਜਾਂ ਤੰਗ ਰਸਤਿਆਂ ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰੋ। ਫਿਰ ਆ ਜਾਂਦੇ ਜੀ ਰੂਲ ਪੈਦਲ ਚੱਲਣ ਵਾਲਿਆਂ ਲਈ।
ਹਮੇਸ਼ਾ ਫੁੱਟਪਾਥ ਤੇ ਚਲੋ, ਜੇ ਫੁੱਟਪਾਥ ਨਹੀਂ ਹੈ

ਸੜਕ ਦੇ ਉਸ ਪਾਸੇ ਚਲੋ ਜਿੱਥੋਂ ਸਾਹਮਣੇ ਤੋਂ ਆਉਣ ਵਾਲੇ ਵਾਹਨ ਤੁਹਾਨੂੰ ਸਾਫ਼ ਦਿਖਾਈ ਦੇਣ। ਫਿਰ ਸੜਕ ਪਾਰ ਕਰਨ ਲਈ ਹਮੇਸ਼ਾ ਜ਼ੈਬਰਾ ਕ੍ਰਾਸਿੰਗ, ਫੁੱਟ ਓਵਰ ਬ੍ਰਿਜ ਜਾਂ ਸਬਵੇਅ ਦੀ ਵਰਤੋਂ ਕਰੋ। ਸੜਕ ਪਾਰ ਕਰਨ ਤੋਂ ਪਹਿਲਾਂ ਪੈ ਸੱਜੇ, ਫਿਰ ਖੱਬੇ, ਫਿਰ ਦੁਬਾਰਾ ਸੱਜੇ ਵੇਖੋ। ਜਦੋਂ ਸੜਕ ਪੂਰੀ ਤਰ੍ਹਾਂ ਸਾਫ਼ ਹੋਵੇ ਉਦੋਂ ਹੀ ਪਾਰ ਕਰੋ। ਫਿਰ ਕੁਝ ਟ੍ਰੈਫਿਕ ਸਾਈਨਸ ਹੁੰਦੇ ਨੇ ਤੇ ਇਸ਼ਾਰੇ ਹੁੰਦੇ ਨੇ, ਉਹਨਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਜਿਵੇਂ ਆ ਜਾਂਦੀ ਹੈ ਜੀ ਸੜਕਾਂ ਤੇ ਲਗਾਏ ਗਏ ਟ੍ਰੈਫਿਕ ਚਿੰਨ, ਸੜਕਾਂ ਦੀ ਭਾਸ਼ਾ ਨੇ ਇਹਨਾਂ ਨੂੰ ਤਿੰਨ ਖਾਸ ਹਿੱਸਿਆਂ ਵਿਚ ਵੰਡਿਆ ਗਿਆ ਹੈ। ਜਿਵੇਂ ਲਾਜ਼ਮੀ ਚਿੰਨ ਹੁੰਦੇ ਨੇ, ਗੋਲ ਆਕਾਰ ਵਿਚ ਹੁੰਦੇ ਨੇ ਅਤੇ ਇਹਨਾਂ ਦੀ ਪਾਲਣਾ ਨਾ ਕਰਨਾ ਕਰਨ ਤੇ ਚਲਾਨ ਹੋ ਜਾਂਦਾ ਹੈ। ਜਿਵੇਂ ਰੁਕੋ, ਸਟਾਪ, ਵਨ ਵੇ, ਵਨ ਵੇ ਨੇ, ਨੋ ਐਂਟਰੀ, ਕੁਛ ਇੱਦਾਂ ਦੇ ਨਿਸ਼ਾਨ। ਫਿਰ ਆ ਜਾਂਦੇ ਨੇ ਜੀ ਕੌਸ਼ਨਰੀ ਸਾਈਨ, ਜਿਵੇਂ ਚੇਤਾਵਨੀ ਵਾਲੇ ਸਾਈਨ ਆ ਜਾਂਦੇ ਨੇ। ਇਹ ਟ੍ਰਾਇੰਗਲ ਸ਼ੇਪ ਦੇ ਵਿਚ ਹੁੰਦੇ ਨੇ, ਤਿਕੋਣੇ, ਅਤੇ ਅੱਗੇ ਆਉਣ ਵਾਲੇ ਖਤਰੇ ਬਾਰੇ ਦੱਸਦੇ ਨੇ। ਜਿਵੇਂ ਅੱਗੇ ਤੰਗ ਪੁਲ ਹੈ, ਸਕੂਲ ਅੱਗੇ ਹੈ, ਅੰਨਾ ਮੋੜ ਵਗੈਰਾ ਵਗੈਰਾ। ਫਿਰ ਆ ਜਾਂਦਾ ਜੀ ਸੂਚਨਾਤਮਕ, ਜਿਵੇਂ ਕੁਛ ਇਨਫੋਰਮੇਟਰੀ ਸਾਈਨਸ ਹੁੰਦੇ ਨੇ। ਇਹ ਚੌਰਸ ਆਕਾਰ ਵਿਚ ਹੁੰਦੇ ਨੇ ਅਤੇ ਰਸਤੇ ਦੀ ਜਾਣਕਾਰੀ ਦਿੰਦੇ ਨੇ, ਜਿਵੇਂ ਹਸਪਤਾਲ, ਪੈਟਰੋਲ ਪੰਪ, ਜਨਤਕ ਟਾਇਲਟ, ਕੁਛ ਇਸ ਤਰ੍ਹਾਂ ਦੇ ਨਿਸ਼ਾਨ ਚੌਰਸ ਆਕਾਰ ਵਿਚ ਦਰਸਾਏ ਜਾਂਦੇ ਨੇ। ਫਿਰ ਹੁਣ ਟ੍ਰੈਫਿਕ ਲਾਈਟਾਂ ਦੀ ਗੱਲ, ਜਿਵੇਂ ਲਾਲ ਬੱਤੀ, ਪੂਰੀ ਤਰ੍ਹਾਂ ਰੁਕ ਜਾਓ, ਲਾਈਨ ਪਰ ਨਾ ਕਰੋ। ਪੀਲੀ ਬੱਤੀ ਦਾ ਸਾਈਨ ਹੈ ਚੱਲਣ ਲਈ ਤਿਆਰ ਹੋ ਜਾਓ, ਜਾਂ ਜੇ ਤੁਸੀਂ ਚੌਕ ਦੇ ਵਿਚਕਾਰ ਹੋ ਤਾਂ ਸੁਰੱਖਿਅਤ ਬਾਹਰ ਨਿਕਲੋ। ਹਰੀ ਬੱਤੀ ਦਾ ਸਾਈਨ ਹੈ ਕਿ ਸਾਵਧਾਨੀ ਨਾਲ ਅੱਗੇ ਵਧੋ। ਫਿਰ ਆ ਜਾਂਦੀ ਜੀ ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਮੇਵਾਰੀ ਕੀ ਹੈ। ਅੱਜ ਕੱਲ ਦੇ ਨੌਜਵਾਨਾਂ ਵਿਚ ਤੇਜ਼ ਵਾਹਨ ਚਲਾਉਣ ਦਾ ਕਰੇਜ਼ ਬਹੁਤ ਜ਼ਿਆਦਾ ਹੈ, ਜੋ ਕਿ ਚਿੰਤਾਜਨਕ ਹੈ। ਨਾਬਾਲਗ ਜਿਹੜੇ 18 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਕਾਨੂੰਨੀ ਤੌਰ ਤੇ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰ ਬਿਲਕੁਲ ਨਾ ਦੇਣ। ਨਵੇਂ ਕਾਨੂੰਨਾਂ ਤਹਿਤ ਇਸ ਲਈ ਮਾਪਿਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ। ਸਕੂਲ ਬੱਸਾਂ ਅਤੇ ਵੈਨਾਂ ਵਿਚ ਬੱਚਿਆਂ ਨੂੰ ਸੁਰੱਖਿਆ ਨਿਯਮਾਂ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ, ਜਿਵੇਂ ਚਲਦੀ ਬੱਸ ਵਿਚੋਂ ਹੱਥ ਜਾਂ ਸਿਰ ਬਾਹਰ ਨਾ ਕੱਢਣਾ। ਜੇ ਕੋਈ ਐਮਰਜੈਂਸੀ ਆ ਜਾਏ ਫੇਰ ਕੀ ਕਰੀਏ। ਭਾਰਤ ਸਰਕਾਰ ਦੇ ਕਾਨੂੰਨ ਅਨੁਸਾਰ ਜੇ ਤੁਸੀਂ ਕਿਸੇ ਜ਼ਖਮੀ ਨੂੰ ਹਸਪਤਾਲ ਪਹੁੰਚਾਉਂਦੇ ਹੋ ਤਾਂ ਪੁਲਿਸ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ ਅਤੇ ਨਾ ਹੀ ਕੋਈ ਅਦਾਲਤੀ ਚੱਕਰ ਕੱਟਣੇ ਪੈਣਗੇ। ਤੁਰੰਤ 108 ਜਾਂ ਐਮਰਜੈਂਸੀ ਨੰਬਰ 112 ਤੇ ਕਾਲ ਕਰਕੇ ਹਾਦਸੇ ਦੀ ਸੂਚਨਾ ਦਿਓ। ਜੇ ਤੁਹਾਨੂੰ ਜਾਣਕਾਰੀ ਹੈ ਤਾਂ ਜ਼ਖਮੀ ਦਾ ਖੂਨ ਵਗਣ ਤੋਂ ਰੋਕਣ ਲਈ ਸਾਫ਼ ਕੱਪੜੇ ਨਾਲ ਉਸ ਜਗ੍ਹਾ ਨੂੰ ਬੰਨੋ। ਹਾਦਸੇ ਤੋਂ ਬਾਅਦ ਦਾ ਪਹਿਲਾ ਇਕ ਘੰਟਾ ਬਹੁਤ ਖਾਸ ਹੁੰਦਾ ਹੈ। ਜੇ ਜ਼ਖਮੀ ਨੂੰ ਇਸ ਸਮੇਂ ਅੰਦਰ ਹਸਪਤਾਲ ਪਹੁੰਚਾ ਦਿੱਤਾ ਜਾਵੇ ਤਾਂ ਉਸਦੀ ਜਾਨ ਬਚਣ ਦੀ ਸੰਭਾਵਨਾ 80% ਤੱਕ ਵੱਧ ਜਾਂਦੀ ਹੈ। ਫਿਰ ਸਰਕਾਰ ਤੇ ਪ੍ਰਸ਼ਾਸਨ ਦੀ ਕੋਸ਼ਿਸ਼ਾਂ ਕੀ ਨੇ? ਸਖ਼ਤ ਕਾਨੂੰਨ ਅਤੇ ਜੁਰਮਾਨੇ, ਜਿਵੇਂ ਨਵੇਂ ਮੋਟਰ ਵਾਹਨ ਐਕਟ ਤਹਿਤ ਨਿਯਮ ਤੋੜਨ ਤੇ ਭਾਰੀ ਜੁਰਮਾਨੇ ਅਤੇ ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਬਲੈਕ ਸਪੋਟਸ, ਉਹ ਜਗ੍ਹਾ ਜਿੱਥੇ ਜ਼ਿਆਦਾ ਹਾਦਸੇ ਹੁੰਦੇ ਨੇ, ਦੀ ਪਛਾਣ ਕਰਕੇ ਉਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਹਰ ਸਾਲ ਖਾਸ ਮੁਹਿੰਮਾਂ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਪੰਜਾਬ ਵਿਚ ਸੜਕ ਸੁਰੱਖਿਆ ਫੋਰਸ ਯਾਨੀ SSF ਵਰਗੇ ਵਿਸ਼ੇਸ਼ ਕਦਮ ਵੀ ਚੁੱਕੇ ਗਏ ਨੇ। ਸਿੱਟਾ ਇਹ ਨਿਕਲਦਾ ਹੈ ਕਿ ਸੜਕ ਸੁਰੱਖਿਆ ਕੋਈ ਅਜਿਹਾ ਕੰਮ ਨਹੀਂ ਹੈ ਜੋ ਸਿਰਫ ਸਰਕਾਰ ਜਾਂ ਪੁਲਿਸ ਦੇ ਭਰੋਸੇ ਛੱਡਿਆ ਜਾ ਸਕੇ। ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਦੁਰਘਟਨਾ ਤੋਂ ਦੇਰ ਭਲੀ ਘਰ ਵਿਚ ਕੋਈ ਸਾਡਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਚੰਗੀ ਡਰਾਈਵਿੰਗ ਉਹ ਨਹੀਂ ਹੈ ਜਿੱਥੇ ਤੁਸੀਂ ਤੇਜ਼ ਗੱਡੀ ਚਲਾਉਂਦੇ ਹੋ, ਸਗੋਂ ਉਹ ਹੈ ਜਿੱਥੇ ਤੁਸੀਂ ਤੁਹਾਡੇ ਆਲੇ ਦੁਆਲੇ ਦੇ ਲੋਕ ਸੁਰੱਖਿਅਤ ਅਤੇ ਆਪਣੇ ਘਰ ਪਹੁੰਚਦੇ ਨੇ। ਆਓ ਹੁਣ ਪ੍ਰਣ ਕਰੀਏ ਕਿ ਅਸੀਂ ਸੜਕ ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਾਂਗੇ ਅਤੇ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਵਾਂਗੇ। ਸੋ ਸਮਾਂ ਅੱਜ ਦੀ ਗੱਲ ਦੇ ਵਿਚ ਇਹ ਸੀ ਸੜਕ ਸੁਰੱਖਿਆ ਬਾਰੇ ਗੱਲ। ਤੁਸੀਂ ਵੀ ਜੇ ਸੁਣਦੇ ਹੋ, ਤੁਸੀਂ ਵੀ ਆਪਣੇ ਕੋਈ ਵਿਚਾਰ ਅੱਜ ਦੀ ਗੱਲ ਦੇ ਵਿਚ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਚਾਰਾਂ ਦਾ ਸਵਾਗਤ ਹੈ। ਤੇ ਵਿਚਾਰ ਭੇਜਣ ਲਈ ਸਾਡਾ ਪਤਾ ਹੈ ਅੱਜ ਦੀ ਗੱਲ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਤੇ ਸਾਡਾ ਪਿੰਨ ਕੋਡ ਹੈ 1400005।

ਤੇ ਹੋਕੇ ਵਧਦੇ ਹਾਂ ਸਾਵਨ ਤੁਹਾਡੇ ਲਈ ਅਗਲਾ ਸਿਲਸਿਲਾ ਹੈ ਪੰਜਾਬੀ ਚਲਕੀ ਅੱਜ ਇਸ ਤੁਸੀਂ ਸੁਣੋਗੇ ਰੀਟਾ ਅਗਰਵਾਲ ਦੀ ਲਿਖੀ ਕਹਾਣੀ ਚੋਰ ਆਇਆ

0: ਹੋਏ ਮੇਰੀ ਭੈਣ ਦੇ ਘਰੋਂ ਗੈਸ ਦਾ ਸਿਲੰਡਰ ਹੀ ਚੁੱਕ ਕੇ ਲੈ ਗਏ ਮਰ ਜਾਣੇ ਚੋਰ।
1: ਉਹ ਤੇ ਮੈਨੂੰ 75 ਲੱਗੀ ਹੋਈ ਹੈ ਕਿ ਅੱਜ ਤਾਂ ਭਾਵੇਂ ਢੇਲੇ ਦਾ ਨੁਕਸਾਨ ਨਹੀਂ ਹੋਇਆ, ਕੰਮ ਨਾ ਜਾਣੇ ਕੋਈ ਚੰਨ ਚੜੇ।
0: ਉਹ ਭੈਣ ਮੇਰੀ ਏ ਕੰਜੂਸੀ ਛੱਡ, ਇੱਕ ਗੋਰਖਾ ਨੌਕਰ ਰੱਖ ਲੈ, ਉਹ ਇੱਥੇ ਬਰਾਂਡੇ ਚ ਬੈਠਾ ਰਹੂ ਤੇ ਚੌਕੀਦਾਰੀ ਕਰਦਾ ਰਹੂ।
1: ਨਾ ਭੈਣ, ਗੋਰਖੇ ਦੀ ਤਨਖਾਹ ਅਸੀਂ ਨਹੀਂ ਨਾ ਦੇਣ ਜੋਗੇ।
0: ਓਹੋ, ਊਠਾਂ ਵਾਲਿਆਂ ਨਾਲ ਰਿਸ਼ਤੇਦਾਰੀਆਂ ਹੋਣ ਤਾਂ ਬੂਹੇ ਵੱਡੇ ਬਣਾਉਣੇ ਹੀ ਪੈਂਦੇ ਨੇ। ਉਹ ਨਾਲੇ ਪਹਿਲਾਂ ਤੁਹਾਡੇ 3 ਕਮਰੇ ਥੋੜੇ ਸਨ, ਜਿਹੜਾ ਹੁਣ ਚੌਥਾ ਲੱਗੇ ਹੋਵੇ ਛੱਤਨ, 2 ਤਾਂ ਤੁਸੀਂ ਜੀਓ। ਉਹਨਾਂ ਨਿੱਕਾ ਨਾ ਨਿਆਣਾ, ਉਹ ਜਿੱਥੇ ਐਡਾ ਵੱਡਾ ਘਰ ਬਣਾਇਆ ਜੇ, ਉੱਥੇ 600 ਰੁਪਏ ਮਹੀਨੇ ਗੋਰਖੇ ਨੇ ਤਨਖਾਹ ਚੋਦੀ ਜੇ।
1: ਕੀ ਦੱਸਾਂ ਸ਼ੀਲਾ, ਇਹਨਾਂ ਨੂੰ ਸ਼ੌਕ ਹੀ ਬੜੇ ਭੈੜੇ ਭੈੜੇ ਨੇ।
0: ਕਹਿੰਦੇ ਸਨ 2 ਬੈਡਰੂਮ, 1 ਡਾਇਨਿੰਗ ਰੂਮ, 1 ਡਰਾਇੰਗ ਰੂਮ ਤੇ ਹੋਣਾ ਹੀ ਚਾਹੀਦਾ। ਚਾਹੀਦੇ ਨੂੰ ਕੀ ਨਹੀਂ ਹੋਣਾ ਚਾਹੀਦਾ ਕਮਲਾ, ਉਹ ਬੰਦੇ ਦੀ ਤ੍ਰਿਸ਼ਨਾ ਤਾਂ ਕਦੇ ਮੁੱਕਦੀ ਹੋਈ ਨਹੀਂ। ਉਹ ਦਿਨ ਯਾਦ ਹੀ ਜਦੋਂ ਮਿਸਤਰੀਆਂ ਦੇ ਘਰ ਕਮਰੇ ਰਸੋਈ ਚ ਗੁਜ਼ਾਰਾ ਕਰਦੇ ਸੋ
1: ਸ਼ੀਲਾ, ਉਦੋਂ ਤਾਂ ਅਸੀਂ ਆਪਣਾ ਮਕਾਨ ਬਣਾਉਣ ਕਰਕੇ ਹੀ ਨੇੜੇ ਕਿਰਾਏ ਤੇ ਕਮਰਾ ਲਿਆ ਸੀ।
0: ਚੱਲ ਠੀਕ ਏ, ਤੂੰ ਮੇਰੀ ਸਲਾਹ ਮੰਨ। ਉਹ ਚੋਰ ਤੇ ਚੋਰ ਹੀ ਹੁੰਦਾ ਭੈਣ। ਇਹ ਪਰਾਰ ਸਾਲ ਅੱਧੀ ਕੁ ਰਾਤੀ ਮੈਂ ਉੱਠੀ ਤਾਂ ਮੈਨੂੰ ਵਿਹੜੇ ਚੋਂ ਚੋਲਾ ਜਿਹਾ ਦਿਸੇ, ਮੈਂ ਇਹਨਾਂ ਨੂੰ ਹੌਲੀ ਜਿਹਾ ਜਗਾਇਆ। ਯਕੀਨ ਮੰਨ ਭੈਣ, ਮੂੰਹ ਚੋਂ ਆਵਾਜ਼ ਹੀ ਨਾ ਨਿਕਲੇ। ਚੋਰ ਚੋਰ ਕਹਿਣ ਨੂੰ ਗਲੇ ਚੋਂ ਆਵਾਜ਼ ਤਾਂ ਆਵੇ ਪਰ ਆਵਾਜ਼ ਹੀ ਨਾ ਨਿਕਲੇ। ਉਹ ਇਹ ਉੱਠੇ ਤਾਂ ਪਤਾ ਲੱਗਾ ਉਹ ਨਾਲਦਿਆਂ ਦੇ ਘਰ ਦੀ ਬੱਤੀ ਪਈ ਸੀ ਹਿਲਦੀ। ਮੈਂ ਪਰਛਾਵੇਂ ਤੋਂ ਵੀ ਡਰੀ ਜਾਵਾਂ।
2: ਬਿਲਕੁਲ ਠੀਕ ਕਹਿੰਦੀ ਹੈ ਸ਼ੀਲਾ, ਪਰ ਹੁਣ ਮੈਂ ਕਮਲਾ ਨੂੰ ਇਹ ਸਲਾਹ ਦਿਆਂਗੀ ਕਿ ਤੁਸੀਂ ਉਹ 2 ਜੀ ਕੱਲੇ ਕੱਲੇ ਇੱਕ ਗੱਦੀ ਕੁੱਤਾ ਰੱਖ ਲਓ। ਗੱਦੀ ਕੁੱਤਾ ਬੜਾ ਜ਼ਾਲਮ ਹੈ, ਮਜ਼ਾ ਲੈ ਕਿਸੇ ਓਪਰੇ ਨੂੰ ਘਰ ਵੜਨ ਦੇਵੇ, ਸਾਰੀ ਰਾਤ ਦਾ ਪਹਿਰਾ ਤੇ ਖਾਓ 2 ਸੁੱਕੇ ਟੁੱਕਰ।
1: ਹਾਂ ਭੈਣਾ, ਇਹਨਾਂ ਨੂੰ ਕਹਾਂਗੀ ਕਿ ਗੱਦੀ ਪਿੱਲਾ ਲੈ ਆਓ, ਕਹਿੰਦੇ ਨੇ ਕੁੱਤਾ ਕਤੂਰਾ ਹੀ ਪਾਲਿਆ ਜਾਏ ਤਾਂ ਟਿਕਦਾ।
2: ਇਹ ਵੀ ਤੇਰੀ ਗੱਲ ਠੀਕ ਹੈ, ਮੈਂ ਜਦੋਂ ਟਾਈਗਰ ਲਿਆਂਦਾ ਸੀ ਇਹ ਚਿੜੀ ਜਿੰਨਾ ਬੋਰ ਸੀ, ਤੇ ਹੁਣ ਵੇਖ ਲੈ ਸਾਰੀ ਰਾਤ ਭੌਂਕਦਾ, ਮਜ਼ਾ ਲੈ ਸਾਡੇ ਘਰ ਦੇ ਨੇੜੇ ਤੇੜੇ ਵੀ ਕੋਈ ਫਟਕ ਜਾਏ।
3: ਕਮਲਾ ਲੈ,
0: ਬੇਬੇ ਹੋਰ ਗੱਲ ਦੱਸ ਗਈ ਏ ਕਿ ਤੁਹਾਡੇ ਰਾਤੀ ਚੋਰਾਂ ਨੇ ਖਰੂਤ ਵੀ ਬੜਾ ਪਾਇਆ।
1: ਨਾ ਨੀ, ਖਰੂਤ ਤਾਂ ਕੋਈ ਨੀ ਪਾਇਆ, ਬਸ ਆ ਬੀੜੀਆਂ ਦਾ ਅੱਧਾ ਬੰਡਲ ਤੇ ਮੱਝ ਸੀ ਛੱਡ ਗਏ।
0: ਚਲੋ ਸ਼ੁਕਰ ਏ, ਕੋਈ ਨੁਕਸਾਨ ਤਾਂ ਨਹੀਂ ਨਾ ਹੋਇਆ।
1: ਨਾ ਭੈਣਾ, ਬਚਾ ਹੀ ਹੋ ਗਿਆ।
0: ਹੱਥ ਨੀ ਪਿਆ ਉਸਦਾ ਕਮਲਾ, ਹੱਥ ਨੀ ਪਿਆ। ਮੇਰੀ ਗੱਲ ਮੰਨੋ, ਹੁਣ ਉਹ ਇੱਥੇ ਆਉ ਜ਼ਰੂਰ। ਤੁਸੀਂ ਇੰਜ ਕਰੋ, ਇਹ ਜਿਹੜੀ ਤੁਹਾਡੀ ਬਾਉਂਡਰੀ ਵਾਲ ਏ ਨਾ, ਇਸ ਨੂੰ 4.5 ਇੰਚ ਦੀ ਥਾਂ ਕਰਾਓ 9 ਇੰਚ ਚੌੜੀ, ਤੇ ਉੱਤੇ ਲਵਾ ਲਓ ਕੱਚ। ਸ਼ੀਸ਼ੇ ਦੀਆਂ ਕਤਰਾਂ ਲੱਗੀਆਂ ਹੋਣਗੀਆਂ ਤਾਂ ਕੋਈ ਇੱਧਰ ਅੱਖ ਪੁੱਟ ਕੇ ਨਹੀਂ ਵੇਖ ਸਕੇਗਾ। ਪਤਲਾ ਜਿਹਾ ਪੜਦਾ ਕੇਸ ਕੰਮ ਦਾ, ਬੰਦਾ ਮੁੱਕੀ ਮਾਰੇ ਤੇ ਟਹਿ ਜਾਂਦਾ।
1: ਉਹ ਤਾਂ ਤੇਰੀ ਗੱਲ ਠੀਕ ਹੈ ਭੈਣੇ, ਪਰ ਡੁੱਬੀ ਤਾਂ ਜੋ ਸਾਹ ਨਾ ਆਇਆ। ਇਹ ਕਮਰਾ ਛੱਤਣ ਦਾ ਪੰਗਾ ਲੈ ਬੈਠੇ ਆ, ਅੱਜ ਕੱਲ ਤਾਂ ਰਾਜਾ ਮਿਸਤਰੀਆਂ ਦੀ ਦਿਹਾੜੀ ਹੀ ਨਹੀਂ ਮਾਣ, ਪੈਸੇ ਹੋਣਗੇ ਤਾਂ ਕੱਚ ਵੀ ਲਾਉਣਾ ਹੀ ਪਏਗਾ।
0: ਭੈਣ ਔਖੀ ਹੋ ਤੇ ਭਾਵੇਂ ਹੋ ਸੌਖੀ, ਪਹਿਲਾਂ ਕੰਮ ਇਹੋ ਹੀ ਕਰੋ। ਕਹਿੰਦੇ ਨੇ ਬਈ ਆਪਣਾ ਘਰ ਸੰਭਾਲੀਏ ਤੇ ਚੋਰ ਕਿਸੇ ਨੂੰ ਨਾ ਆਖੀਏ।
2: ਕਮਲਾ, ਤੇਰੇ ਨਾਲ ਕੀ ਬੀਤਿਆ ਕਮਲਾ? ਉਹ ਬੇਬੇ ਦੱਸ ਗਈ ਮੈਨੂੰ ਤੇ ਕਹਿੰਦੀ ਸਾਰੀ ਰਾਤ ਤੂੰ ਸੁੱਤੀ ਨੀ, ਨਾ ਕੁਛ ਖਾਦਾ ਨਾ ਪੀਤਾ, ਕਹਿੰਦੇ ਨੇ ਚੋਰ ਖੜਖੜ ਕਰਦੇ ਰਹੇ ਤੇਰੇ ਘਰ ਸਾਰੀ ਰਾਤ। ਕੀ
1: ਭੈਣੇ, ਮੈਂ ਤਾਂ ਸਵੇਰੇ ਵੇਖਿਆ ਇਹ ਬੀੜੀਆਂ ਦਾ ਬੰਡਲ ਤੇ ਮਾਚਸ।
0: ਨੀ ਇਹ ਕੋਈ ਚੋਰ ਸਵੇਰੇ ਸਵੇਰੇ ਥੋੜਾ ਰੱਖ ਕੇ ਚਲਾ ਗਿਆ ਏ, ਸਾਰੀ ਰਾਤ ਰੱਬ ਜਾਣੇ ਕਿੰਨੇ ਚੋਰ ਬਿੜਕਾ ਲੈਂਦੇ ਰਹੇ ਹੋਣਗੇ, ਕੀ ਕੁਝ ਕਿੱਥੇ ਪਿਆ ਵੇ, ਇਹ ਸਭ ਤਾੜਦੇ ਰਹੇ ਹੋਣਗੇ।
2: ਕਮਲਾ ਮੇਰੀ ਗੱਲ ਮੰਨ, ਇਹਨਾਂ ਸਾਰਿਆਂ ਦਰਵਾਜਿਆਂ ਨੂੰ ਨਾ ਬਿਜਲੀ ਦੀ ਤਾਰ ਲਾ ਕੇ ਸੌ, ਜਿਹਨੇ ਹੱਥ ਲਾਇਆ ਉਹੀ ਮੋਇਆ।
4: ਪਰ ਕੇਸਰੋ, ਕਿਸੇ ਵੇਲੇ ਕੋਈ ਆਪਣੇ ਘਰ ਦਾ ਹੀ ਜੀ ਆ ਜਾਂਦਾ ਹੈ, ਜਾਂ ਭੁੱਲ ਭੁਲੇਖੇ ਆਪਣੇ ਹੱਥ ਲੱਗ ਜਾਂਦਾ ਹੈ, ਇਹ ਕੰਮ ਏ ਖਤਰਨਾਕ। ਹਾਂ ਇਹ ਹੋ ਸਕਦਾ ਹੈ ਕਿ ਭਾਪੀ ਦੇ ਭਾਪੇ ਨੂੰ ਕਹਿ ਕੇ ਬਿਜਲੀ ਵਾਲੀ ਘੰਟੀ ਲਵਾ ਲਓ, ਘੰਟੀ ਵੱਜੀ ਬੂਹਾ ਖੋਲਿਆ ਤੇ ਝੱਟ ਹੀ ਪਤਾ ਲੱਗ ਜਾਂਦਾ ਕਿ ਦਰਵਾਜੇ ਨਾਲ ਕੋਈ ਹੈ।
0: ਭਾਈ ਸੁਖੀ, ਬੁਰਾ ਨਾ ਮੰਨੀ, ਪੱਪੀ ਦਾ ਪਾਪਾ ਯਾਨੀ ਤੇਰਾ ਘਰ ਵਾਲਾ 4 ਗੁਣੇ ਜਿਆਦਾ ਹੀ ਪੈਸੇ ਝਾੜਦਾ। ਅਸੀਂ ਤੇ
4: ਨਹੀਂ ਰਹਿਣ ਦੇ, ਅਸੀਂ ਕੋਈ ਚੋਰ ਆ ਜਿਹੜੇ 4 ਗੁਣਾ ਜਿਆਦਾ ਪੈਸੇ ਲਾਈਏ? ਨਾਲੇ ਅਗਲੇ ਦਾ ਭਲਾ ਕਰੋ ਤੇ ਨਾਲੇ ਤੇਰੇ ਵਰਗੀ ਦੀਆਂ ਗੱਲਾਂ ਸੁਣੋ।
0: ਨੀ ਤੇਰੇ ਵਰਗੀਆਂ ਤੋਂ ਕੀ ਮਤਲਬ? ਨੀ ਮੈਂ 2 ਸਵਿਚ ਲਵਾਏ ਸੀ ਤੇਰੇ ਘਰ ਵਾਲੇ ਕੋਲੋਂ, 20 ਰੁਪਏ ਲੈ ਗਿਆ। ਗੁਆਂਢ ਮੱਥਾ, ਨਾ ਕੁਝ ਕਹਿਣ ਜੋਗਾ ਨਾ ਕਤਰਨ ਜੋਗਾ।
4: ਵਾਹ ਤੋ ਵਾਹ, ਨੀ ਪੱਪੀ ਦੇ ਪਾਪੇ ਦੀ ਪੂਰੀ ਦਿਹਾੜੀ ਲੱਗੀ ਤੇ ਉਹਨੇ ਜੇ 20 ਰੁਪਏ ਲਿਆ ਵੀ ਲਏ ਤੇ ਕਿਹੜਾ ਜ਼ੁਲਮ ਕਰ ਦਿੱਤਾ?
2: ਛੱਡੋ ਪਰਾਂ ਕੁੜੀਓ,

0: ਤੁਸੀਂ ਕਮਲਾ ਦੇ ਘਰ ਆ ਕੇ ਕਿਉਂ ਭਲਾ ਲੜਨ ਲੱਗ ਗਈ ਹੋ? ਹੈਂ, ਉਸ ਵਿਚਾਰੀ ਦਾ ਤਾਂ ਖਿਆਲ ਕਰੋ, ਰਾਤੀ ਉਹਦੇ ਘਰ ਚੋਰ ਆਏ ਤੇ ਤੁਸੀਂ ਆਪਸ ਚ ਤੂੰ ਤੂੰ ਮੈਂ ਕਰਨ ਲੱਗ ਗਈ।
1: ਮੈਂ ਤਾਂ ਇਹਨੂੰ ਚੰਗੀ ਤਰ੍ਹਾਂ ਜਾਣਨੀ ਆ ਕੇਸਰੋ, ਮੈਂ ਕੀ ਸਾਰਾ ਮਹੱਲਾ ਹੀ ਜਾਣਦਾ, ਕਪੱਤੀ ਕਿਸੇ ਥਾਂ ਦੀ, ਮੇਰੀ ਨੀ ਆਦਤ ਕਿਸੇ ਨਾਲ ਗੱਲ ਕਰਨ ਦੀ।
0: ਤੇ ਮੈਂ ਕਿਹੜੀ ਗੱਲ ਕੀਤੀ ਏ? ਮੈਂ ਤੇ ਸੁਭਾਵਕੀ ਤੌਰ ਤੇ ਕਿਹਾ ਏ ਕਿ ਘੰਟੀ ਲਵਾਣੀ ਮਹਿੰਗੀ ਪਏਗੀ, ਨਾਲੇ ਇਸ ਤਰ੍ਹਾਂ ਕੋਈ ਝੂਰ ਫੜੇ ਜਾਂਦੇ ਨੇ।
1: ਤੇ ਹੋਰ ਕਿਸ ਤਰ੍ਹਾਂ ਫੜੇ ਜਾਂਦੇ ਨੇ?
2: ਹਮ ਦੱਸਦੇ ਹੈਂ, ਜਬ ਹਮ ਇੰਗਲੈਂਡ ਮੇ ਥੇ ਤੋ ਉੱਥੇ ਹੋਤਾ ਹੈ ਬਰਗਲਰ ਅਲਾਰਮ, ਕੋਈ ਕਮਰੇ ਮੇ ਐਂਟਰ ਹੋਇਆ, ਮੇਰਾ ਮਤਲਬ ਅੰਦਰ ਆਇਆ ਤੋ ਬਰਗਲਰ ਅਲਾਰਮ ਵੱਜਣਾ ਸ਼ੁਰੂ।
0: ਪਰ ਭਰਾ ਜੀ, ਇੰਗਲੈਂਡ ਨਹੀਂ ਹੈ, ਮੈਂ ਤਾਂ ਇਸ ਅਲਾਰਮ ਬਾਰੇ ਕਦੀ ਨੀ ਸੁਣਿਆ।
2: ਭੈਣ ਕਮਲਾ ਜੀ, ਸੈਂਸ ਕਿੱਥੇ ਕੀ ਕਿੱਥੇ ਚਲੀ ਗਈ ਹੈ, ਵੈਰੀ ਐਡਵਾਂਸ, ਵੈਰੀ ਐਡਵਾਂਸ। ਜਬ ਮੈਂ ਲੰਡਨ ਮੇ ਥਾ ਤੇ ਮੇਰੀ ਮਾਲਕ ਮਕਾਨ ਨੇ ਅੰਡਰਗਰਾਊਂਡ ਤਾਰੇ ਖਿੱਚ ਕੇ ਬਰਗਲਰ ਅਲਾਰਮ ਥਾਣੇ ਮੇ ਲਵਾਇਆ ਹੋਇਆ ਥਾ। ਇਧਰ ਕੋਈ ਚੋਰ ਡਾਕੂ ਅੰਡਰ ਰੂਮ ਮੇ ਆਇਆ, ਮੇਰਾ ਮਤਲਬ ਐਂਟਰ ਹੋਇਆ, ਉਧਰੋਂ ਬਰਗਲਰ ਅਲਾਰਮ ਵੱਜਿਆ ਤੇ 3 ਮਿੰਟ ਮੇ ਪੁਲਿਸ ਦੀ ਗੱਡੀ ਬਾਹਰ, ਵੈਰੀ ਕੁਇਕ।
0: ਲਓ ਐਡੇ ਤਰੱਦਦ ਕਰਦੇ ਫਿਰੋ, ਭਰਾ ਜੀ ਇਹ ਹਿੰਦੁਸਤਾਨ ਹੈ, ਹਿੰਦੁਸਤਾਨ, ਲੰਡਨ ਨਹੀਂ। ਇੱਥੇ ਬਿਜਲੀ ਦੀ ਕੱਟ ਲੱਗਦੀ ਹੈ, ਇੱਥੇ ਐਡਾ ਲੰਮਾ ਚੌੜਾ ਕੰਮ ਕਰਨ ਦੀ ਨਾ ਕਿਸੇ ਕੋਲ ਤੌਫੀਕ ਹੈ ਤੇ ਨਾ ਹੀ ਲੋੜ ਕੀ ਕਨੈਕਸ਼ਨ ਥਾਣੇ ਲਵਾ ਕੇ ਇਹ ਬਗਲਰ ਅਲਾਰਮ ਲਵਾਇਆ ਜਾਏ।
2: ਬਗਲਰ ਨਹੀਂ ਮੈਡਮ, ਬਰਗਲਰ ਅਲਾਰਮ, ਬਰਗਲਰ ਅਲਾਰਮ ਭੈਣ ਜੀ। ਵੈਸੇ ਜੇਕਰ ਹਮਾਰੀ ਓਪੀਨੀਅਨ ਮੰਨੀ ਜਾਏ, ਮੇਰਾ ਮਤਲਬ ਸਲਾਹ ਮੰਨੀ ਜਾਏ, ਤੋ ਸਾਇਰਨ ਵੀ ਲੱਗ ਸਕਦਾ, ਉਹਨੂੰ ਬਿਜਲੀ ਨਾ ਵੀ ਹੋਵੇ ਤੇ ਤਾਂ ਵੀ ਵੱਜ ਸਕਦਾ, ਹੱਥੀ ਲੱਗੀ ਹੁੰਦੀ ਹੈ, ਹੱਥੀ ਲੱਗੀ, ਉਸਕੋ ਘੁਮਾਓ ਤੇ ਆਪਣੇ ਆਪ ਹੀ ਵੱਜਦਾ। ਆਵਾਜ਼ ਆਈ ਤੇ ਸਭ ਕੋ ਪਤਾ ਲੱਗ ਜਾਂਦਾ ਕਿ ਸਮਥਿੰਗ ਇਨ ਡੇਂਜਰ, ਮਤਲਬ ਖਤਰਾ।
0: ਕਮਲਾ ਮੇਰੀ ਗੱਲ ਮੰਨ, ਘੱਟ ਖਰਚ ਵਿਚ ਕੰਮ ਪੱਕਾ ਕਰ ਲੈ, ਇਹ ਅਰਲ ਲਵਾ ਕੇ ਨਾ ਪੱਕੇ ਕਾਬਲਿਆਂ ਵਾਲੇ ਅਰਲ ਤੇ ਕੁੰਡੇ ਲਵਾ ਲੈ, ਇਹ ਤਾਂ ਬੰਦਾ ਸੀਖ ਫਸਾ ਕੇ ਖਿੱਚੇ ਤਾਂ ਸਾਰੇ ਪੇਚ ਬਾਹਰ ਆ ਜਾਂਦੇ ਨੇ, ਭਾਵੇਂ ਚੋਰ 100 ਟੱਕਰਾਂ ਮਾਰੇ ਕੱਖ ਨਹੀਂ ਵਿਗਾੜ ਸਕਦਾ।
3: ਮਹਿੰਦਰੋ ਠੀਕ ਕਹਿੰਦੀ ਹੈ ਕਮਲਾ, ਮੇਰੇ ਪੇਕੇ ਗਵਾਂਢ ਚੋਰਾਂ ਨੇ ਨਲਕੇ ਦੀ ਹੱਥੀ ਨਾਲ 2 ਕਮਰਿਆਂ ਦੇ ਤਾਲਿਆਂ ਸਮੇਤ ਪੇਚ ਪੁੱਟ ਦਿੱਤੇ ਸੀ, ਇਹ ਗੱਲ ਮੇਰੇ ਦਿਲ ਨੂੰ ਵੀ ਜੱਚੀ ਹੈ।
4: ਬੀਬੀ ਜੀ,
3: ਤੇ ਕੀ ਗੱਲ ਹੈ?
4: ਇੱਕ ਮਿੰਟ, ਯਹੀ ਰੱਖੇ ਹੈ।
3: ਦੇ ਕੇ ਰੱਖੇ ਹੈ? ਹੈ ਖਸਮ ਖਾਣਾ, ਕੀ ਕਰੀ ਜਾਂਦਾ ਤੂੰ?
2: ਬੀਬੀ ਜੀ, ਹਮਾਰ ਇਧਰ ਬੀੜੀ ਔਰ ਮਾਚਿਸ ਪੜੇ ਰਹੇ।
3: ਕੀ ਕਿਹਾ? ਬੀੜੀ ਤੇ ਮਾਚਿਸ?
2: ਯਹਾਂ ਜੀ ਹਾਂ, ਹਮ ਇਹੀ ਰਾਤ ਭਰ ਰੱਖੇ ਹੈ।
3: ਬੇ ਫਟੇ ਮੂੰਹ ਤੇਰਾ ਮੋਇਆ ਮਰ ਜਾਣਿਆ, ਇਹ ਬੀੜੀਆਂ ਤੇਰੀਆਂ ਸੀ।

ਸਵੇਂ ਤੁਸੀਂ ਸਮਾਲ ਫਰਮਾ ਰਹੇ ਸੀ ਪੰਜਾਬੀ ਝਲਕੀ ਚੋਰ ਆਇਆ ਇਸ ਦੀ ਲੇਖਿਕਾ ਸਨ ਰੀਟਾ ਅਟਵਾਲ ਤੇ ਹੁਣ ਸੁਣੋਗੇ ਚੰਦ ਪੰਜਾਬੀ ਗੀਤ ਤੇ ਪੰਜਾਬੀ ਗੀਤ ਤੋਂ ਪਹਿਲੇ ਅਸੀਂ ਇੱਕ ਵਾਰ ਫਿਰ ਦੱਸੀਏ ਸਮੇਂ ਨੂੰ ਕਿ ਅੱਜ ਦੀ ਗੱਲ ਦੇ ਵਿੱਚ ਤੁਸੀਂ ਆਪਣੇ ਵਿਚਾਰ ਵੀ ਲਿਖ ਕੇ ਭੇਜ ਸਕਦੇ ਹੋ ਅੱਠ ਮਿੰਟ ਦੇ ਲਈ ਆਪਣੇ ਖੁੱਲੇ ਵਿਚਾਰ ਤਾਂ ਕਿ ਅਸੀਂ ਅੱਜ ਦੀ ਗੱਲ ਦੇ ਵਿੱਚ ਤੁਹਾਡੇ ਖੁੱਲੇ ਵਿਚਾਰ ਪੇਸ਼ ਕਰ ਸਕੀਏ ਲਿਖਣ ਲਈ ਭੇਜਣ ਲਈ ਪਤਾ ਹੈ ਜੀ ਅੱਜ ਦੀ ਗੱਲ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ ਹੈ 1440005 ਤੇ ਲਓ ਜੀ ਹੁਣ ਪੰਜਾਬੀ ਗੀਤ

ਪੰਜਾਬੀ ਗੀਤ ਇਸ ਵੇਲੇ ਤੁਸੀਂ ਸਮਾਂ ਫਰਮਾ ਰਹੇ ਹੋ ਦੇਸ ਪੰਜਾਬ ਮਜਲਿਸ ਦੇ ਤਹਿਤ। ਸੁਖਬੀਰ ਦਾ ਗਾਇਆ ਇਹ ਗੀਤ ਸੀ ਤੇ ਹੁਣ ਅਗਲੀ ਆਵਾਜ਼ ਚ ਸੁਣੋਗੇ ਸਰਦੂਲ ਸਿਕੰਦਰ ਹੋਣਾ ਦੀ।

ਜੀ ਹੁਣ ਪੰਜਾਬੀ ਸੰਗੀਤ ਦੇ ਵਿੱਚ ਤਮੰਨਾ ਸਿਲਸਿਲੇ ਤੋਂ ਪਹਿਲੇ ਆਖਰੀ ਗੀਤ ਸੁਣ ਲੈਂਦੇ ਹਾਂ ਗੁਰਦਾਸ ਮਾਨ ਦੀ ਆਵਾਜ਼

ਚੰਗਾ ਹੀ ਕਰਦਾ ਹੈ, ਉੱਚੀਆਂ ਸਿੱਧੀਆਂ ਬੰਦਾ ਹੀ ਕਰਦਾ ਹੈ। ਜੇ ਬੰਤੋ ਦਾ ਵਿਆਹ ਨਾ ਹੁੰਦਾ, ਵਿੱਚ ਵਾਲੇ ਤਾਇਆ ਨਾ ਹੁੰਦਾ, ਪੰਗੜੇ ਪਾਉਣ ਨੂੰ।

ਜੀ ਗੁਰਦਾਸ ਮਾਨ ਸਾਹਿਬ ਦੀ ਗਾਇਸ਼ਕੀ ਦੇ ਨਾਲ ਹੀ ਪੰਜਾਬੀ ਸੰਗੀਤ ਇੱਥੇ ਖਤਮ ਹੁੰਦਾ ਹੈ ਕਿਉਂਕਿ ਹੁਣ ਤਮੰਨਾ ਦੀ ਵਾਰੀ ਆ ਗਈ। ਤਮੰਨਾ ਤਹਿਤ ਰੇਲਵੇ ਕਾਲਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇਐਸ ਨਾਇਕ, ਸ਼ੋਭਾ ਨਾਇਕ ਤੇ ਪੂਰਾ ਡਾਗਲਾ ਪਰਿਵਾਰ ਦੀ ਤਮੰਨਾ ਪੂਰੀ ਹੋਣ ਜਾ ਰਹੀ ਹੈ। ਇਕ ਬੜੀ ਚੰਗੀ ਗੱਲ ਲਿਖਦੇ ਨੇ, ਕਹਿੰਦੇ ਨੇ ਜੀ ਅਸੀਂ ਰੋਜ਼ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਖਾਸ ਕਰ ਤਮੰਨਾ ਸਿਲਸਿਲਾ ਚ ਸਾਡੀ ਇਹ ਤਮੰਨਾ ਕਿ ਕਦੀ ਸਾਡੀ ਵੀ ਵਾਰੀ ਆਏਗੀ। ਤਾਂ ਬਿਲਕੁਲ ਜੀ ਅੱਜ ਵਾਰੀ ਆ ਗਈ। ਖਾਸ ਤੌਰ ਤੇ ਇਹ ਲਿਖਦੇ ਨੇ ਕਿ ਤਮੰਨਾ ਤਹਿਤ ਬਹੁਤ ਵਾਰੀ ਹਨਾ ਕਿ ਇੱਕ ਹਮੇਸ਼ਾ ਸਦਾ ਬਹਾਰ ਗਾਇਕਾਂ ਦੀਆਂ ਆਵਾਜ਼ਾਂ ਸਾਡੀ ਤਮੰਨਾ ਸਾਡੀ ਫਰਮਾਇਸ਼ ਬਣਦੀਆਂ ਨੇ, ਪਰ ਕਿਤੇ ਕਿਤੇ ਇਹ ਜਿਹੜੇ ਹਰਮਨ ਪਿਆਰੇ ਗੀਤ ਨੇ, ਸਾਡੇ ਹਰਮਨ ਪਿਆਰੇ ਗਾਇਕ ਨੇ, ਇਨ੍ਹਾਂ ਤੋਂ ਇਲਾਵਾ ਵੀ ਜਿਹੜੇ ਨਵੇਂ ਉਭਰਦੇ ਕਲਾਕਾਰ ਨੇ ਉਹ ਵੀ ਤਾਂ ਕਿਸੇ ਦੀ ਪਸੰਦ ਬਣਦੇ ਜਾ ਰਹੇ ਨੇ। ਇਹ ਆਪਾਂ ਅਣਗੌਲਿਆ ਕਿਉਂ ਕਰ ਦਿੰਦੇ ਹਾਂ। ਇਹੋ ਜਿਹੇ ਹੀ ਗਾਇਕ ਨੇ ਰੋਸ਼ਨ ਪ੍ਰਿੰਸ, ਮਿਸ ਪੂਜਾ ਹੋਰੀ, ਕੁਝ ਕੁ ਹੋਰ ਨੇ, ਤੇ ਆਪਾਂ ਇਹ ਚਾਹੁੰਦੇ ਹਾਂ ਕਿ ਅੱਜ ਦੀ ਤਮੰਨਾ ਦੇ ਤਹਿਤ ਮੇਰਾ ਇਹ ਸੁਨੇਹਾ ਸਾਰੇ ਸੁਣਨ ਵਾਲਿਆਂ ਤੱਕ ਜਾਏ ਕਿ ਜਿਹੜੇ ਪੁਰਾਣੇ ਨੇ ਮਹਾਨਾਇਕ ਵੱਡੇ ਵੱਡੇ ਗਾਇਕ, ਉਹ ਤਾਂ ਬਹੁਤ ਹੀ ਸੋਹਣਾ ਗਾਉਂਦੇ ਨੇ, ਮਨ ਮੋਹ ਵੀ ਲੈਂਦੇ ਨੇ। ਸਤਿੰਦਰ ਸਰਤਾਜ ਵਰਗੇ ਜਿਹੜੇ ਹੈ ਹਰਦਿਲ ਅਜ਼ੀਜ਼ ਗਾਇਕ, ਜਿਹੜੇ ਨਵੇਂ ਨਵੇਂ ਤਾਂ ਨਹੀਂ ਪਰ ਇਹ ਕਿ ਹਜੇ ਹਜੇ ਤਾਜ਼ੇ ਤਾਜ਼ੇ ਸਭ ਦੇ ਦਿਲਾਂ ਚ ਜਗ੍ਹਾ ਬਣਾ ਚੁੱਕੇ ਨੇ, ਤੇ ਜੇ ਬਾਕੀਆਂ ਨੂੰ ਮੌਕਾ ਨਹੀਂ ਦੇਵਾਂਗੇ ਤਾਂ ਫਿਰ ਉਹ ਵੀ ਕਿੱਦਾਂ ਅੱਗੇ ਆਉਣਗੇ। ਸੋ ਅੱਜ ਚਾਹੁੰਦੇ ਅਸੀਂ ਕਿ ਮਿਸ ਪੂਜਾ ਦਾ ਗਾਇਆ ਸੋਹਣਾ ਜਿਹਾ ਗੀਤ ਸੁਣਾ ਕੇ ਸਾਡੀ ਤਮੰਨਾ ਪੂਰੀ ਕਰ ਦਿੱਤੀ ਜਾਏ। ਵਾਕਈ ਬਹੁਤ ਸਹੀ ਗੱਲ ਹੈ ਜੀ, ਤੇ ਅੱਜ ਤੁਹਾਡੀ ਤਮੰਨਾ ਪੂਰੀ ਕਰਨ ਜਾ ਰਿਹਾ ਡਾਗਲਾ ਫੈਮਿਲੀ ਦੀ ਮਿਸ ਪੂਜਾ ਦਾ ਗਾਇਆ ਗੀਤ। ਵਾਕਈ ਜਿਹੜੇ ਪੁਰਾਣੇ ਗਾਇਕ ਤਾਂ ਪੁਰਾਣੇ ਹੀ ਨੇ, ਮਹਾਰਥੀ ਨੇ, ਸੋਨੇ ਤੇ ਸੁਹਾਗਾ ਨੇ, ਪਰ ਜਿਹੜੇ ਨਵੇਂ ਗਾਇਕ ਨੇ ਉਹ ਵੀ ਕਿਸੇ ਤੋਂ ਘੱਟ ਨਹੀਂ।

0: आजू आजू आजू बंद साहब आजू।
1: दरबारी साहब जय हिंद जी।
0: जय हिंद जी, जय हिंद जी। वो सुनाओ बंद साहब।
1: हाली चाली वाह वधिया चढ़दी कला, तुसी सुनाओ।
0: बिल्कुल ठीक है जी। देखो यही जड़ी तुसी गल कीती है ना, भी तुसी सुनाओ।
1: हाँ जी
0: असि देखो ये चीज सुन के ना बहुत खुश हुंदे आ।
1: जी
0: लेकिन इंसान जिंदगी च ना कोशिशां करदे करदे करदे किते ना किते पहुंचदा, जदों
1: जी
0: उदों फिर इंसान नूं खुशी बहुत हुंदी है।
1: वो खुशी तो होनी है जी। देखो हुण इन्नी मेहनत कीती हुंदी है, उदों जदों उहदा फल मिलदा है ते खुशी तो आपे आप होनी है।
0: देखो तुसी कोशिश करके इस बैठक च पहुंचे हो।
1: हाँ जी
0: इदां इंसान नूं अपनी जिंदगी च हमेशा कोई ना कोई कोशिश करदे रहना चाहिदा है, क्योंकि जिंदगी एक इदां दी चीज है जिथे तुसी कोशिश छड्ड दित्ती
1: जी
0: उथे तुसी अपना जिहड़ा टीचा है उहनूं प्राप्त नहीं कर सकते।
1: देखो जी कोशिश तो बिना बिल्कुल जिंदगी नीरस है। ਜਿਹੜੇ ਧਰਮ ਗ੍ਰੰਥ ਨੇ ਹੁਣ ਗੀਤਾ ਵਿਚ ਭਗਵਾਨ ਕ੍ਰਿਸ਼ਨ ਵੀ ਕਹਿੰਦੇ ਨੇ ਕਿ ਕਰਮ ਕਰੋ, ਫਲ ਤੁਸੀਂ ਛੱਡ ਦਿਓ ਪਰਮਾਤਮਾ ਤੇ ਕਰਮ ਕਰਦੇ ਜਾਓ।
0: ਫਲ ਦੇਖੋ ਪਰਮਾਤਮਾ ਆਪਣੇ ਆਪ ਦਊ।
1: ਸਹੀ ਗੱਲ।
0: ਤੁਸੀਂ ਦੇਖੋ ਨਾ ਆਪਣੇ ਕਿਸਾਨ ਵੀਰ ਨੇ
1: ਹਾਂਜੀ
0: ਕਿੰਨੀਆਂ ਕੋਸ਼ਿਸ਼ਾਂ ਕਰਦੇ ਨੇ।
1: ਬਿਲਕੁਲ ਜੀ
0: ਅਸੀਂ ਪਹਿਲਾਂ ਦੇਖੋ ਪਾਣੀ ਲਾਉਂਦੇ ਨੇ, ਬੀਜ ਲਾਉਂਦੇ ਨੇ, ਫਲਾਂ ਦਾ ਨਾ ਕਿੰਨੀ ਖੁਸ਼ੀ ਪ੍ਰਾਪਤ ਹੁੰਦੀ ਹੈ।
1: ਸਹੀ ਗੱਲ ਹੈ ਜੀ।
0: ਜੇ ਕਿਤੇ ਕਿਸੇ ਵੇਲੇ ਕੋਈ ਅਣਚਾਹੀ ਗੱਲ ਹੋ ਜਾਏ ਉਹ ਕੋਸ਼ਿਸ਼ ਥੋੜੀ ਛੱਡ ਦਿੰਦੇ ਆ।
1: ਹੁਣ ਤੁਸੀਂ ਦੇਖੋ ਜੀ ਪਿਛਲੇ ਸਾਲ ਪੰਜਾਬ ਵਿਚ ਹੜ੍ਹ ਆ ਗਏ, ਕਿੰਨਾ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ। ਉਸਦੇ ਬਾਵਜੂਦ ਵੀ ਇਸ ਸਾਲ ਉਹ ਸਾਰੀਆਂ ਜ਼ਮੀਨਾਂ ਤੇ ਹੀ ਦੁਬਾਰਾ ਫਿਰ ਝੋਨਾ ਲੱਗ ਰਿਹਾ।
0: ਦੇਖੋ ਕਿੰਨੀ ਮਿਹਨਤ ਕੀਤੀ ਉਹਨਾਂ ਨੇ, ਕਿੰਨੀ ਕੋਸ਼ਿਸ਼ ਕੀਤੀ ਕਿ ਦੁਬਾਰਾ ਤੋਂ ਅਸੀਂ ਫਿਰ ਫਸਲ ਉਗਾਈਏ।
1: ਬਿਲਕੁਲ ਜੀ
0: ਇੱਦਾਂ ਹੀ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ। ਕਦੇ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਅਗਰ ਕਿਤੇ ਕੋਈ ਇੱਦਾਂ ਦੀ ਅਣਚਾਹੀ ਗੱਲ ਹੋ ਜਾਏ
1: ਹਾਂਜੀ
0: ਜਿੱਥੇ ਆਪਾਂ ਨੂੰ ਕੋਈ ਨਾ ਟੀਚਾ ਸਾਡਾ ਪ੍ਰਾਪਤ ਹੋ ਸਕੇ ਉੱਥੇ ਫਿਰ ਲੱਗ ਜਾਓ ਦੁਬਾਰਾ ਤੋਂ।
1: ਜਿੱਦਾਂ ਬਜ਼ੁਰਗ ਕਹਿੰਦੇ ਆ ਵੀ ਢੇਰੀ ਨਹੀਂ ਢਾਉਣੀ ਚਾਹੀਦੀ, ਲੱਗੇ ਰਹੋ।
0: ਦੇਖੋ ਕੀੜੀ ਨੂੰ ਆਪਾਂ ਦੇਖਦੇ ਆ ਨਾ
1: ਹਾਂਜੀ
0: ਕੀੜੀ ਤੁਰਦੀ ਤੁਰਦੀ ਤੁਰਦੀ ਫਿਰ ਕਿਤੇ ਥੱਲੇ ਡਿੱਗਦੀ ਆ।
1: ਸਹੀ ਗੱਲ ਹੈ।
0: ਉਹ ਫਿਰ ਤਾਂ ਪੈਂਦੀ ਹੈ।
1: ਬਿਲਕੁਲ ਜੀ
0: ਇੱਦਾਂ ਹੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਹੜਾ ਹੈ ਉਹ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ
1: ਜੀ,
0: ਤਾਂ ਜੋ ਅਸੀਂ ਹਮੇਸ਼ਾ ਜਿਹੜਾ ਹੈ ਉਹ ਆਪਣੇ ਟੀਚੇ ਨੂੰ ਪ੍ਰਾਪਤ ਕਰਦੇ ਰਹੀਏ।
1: ਨਾਲੇ ਤਾਂ ਜੀ ਕੋਸ਼ਿਸ਼ ਦੇ ਨਾਲ ਇੱਕ ਜ਼ਿੰਦਗੀ ਚ ਆਪਣੀ ਰਵਾਨੀ ਬਣੀ ਰਹਿੰਦੀ ਹੈ। ਇੱਥੇ ਤਾਂ ਬੰਦਾ ਜਿਹੜਾ ਨੀਰਸ ਹੋ ਕੇ ਬੋਰ ਹੋ ਕੇ ਸਾਈਡ ਤੇ ਬਹਿ ਗਿਆ, ਇੱਥੇ ਉਹਨੂੰ ਪਤਾ ਹੈ ਮੈਂ ਆਰੇ ਲੱਗਾ ਹੋਇਆ ਹਾਂ, ਕੋਸ਼ਿਸ਼ ਕਰਦੇ ਰਹਿਣਾ ਹੈ, ਤੇ ਉਸ ਬੰਦੇ ਤੇ ਜਦੋਂ ਪਰਮਾਤਮਾ ਖੁਸ਼ ਹੁੰਦਾ ਹੈ ਤੇ ਉਹਨੂੰ ਸੋਚ ਨਾਲੋਂ ਵੱਧ ਕੇ ਵੀ ਜਿਹੜਾ ਫਲ ਹੈ ਉਹ ਮਿਲਦਾ ਹੈ।
0: ਦੇਖੋ ਜੀ ਇਸੇ ਤਰ੍ਹਾਂ ਆਪਾਂ ਵੀ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ।
1: ਹਾਂਜੀ
0: ਸੁਣੀਏ ਦੋ ਕੁ ਬੋਲ ਫਿਰ ਗਾਣੇ ਦੀ ਸੁਣਾ ਦਿਓ ਜੀ।

0: ਹਾਂਜੀ ਸੁਣਿਆ ਜੀ ਫਿਰ
1: ਹਾਂਜੀ ਹਾਂਜੀ ਬਹੁਤ ਸੋਹਣਾ ਜੀ
0: ਦੇਖੋ ਜੀ ਗੱਲ ਏਦਾਂ ਹੈ ਕਿ ਜਿੱਦਾਂ ਕੋਸ਼ਿਸ਼ਾਂ ਦੀ ਗੱਲ ਕੀਤੀ ਆਪਾਂ
1: ਜੀ
0: ਤੇ ਆਪਾਂ ਨੂੰ ਵੀ ਅੱਜ ਏਦਾਂ ਹੀ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ
1: ਹੈ
0: ਅੱਗੇ ਵਧਣ ਦੇ ਲਈ ਤੇ ਅੱਜ ਦੇ ਸਾਡੀ ਬੈਠਕ ਦੇ ਵਿੱਚ ਡਾਕਟਰ ਸਰਬਜੀਤ ਕੌਰ
1: ਅੱਛਾ ਜੀ
0: ਕਾਲਜ ਆਫ ਫਿਸ਼ਰੀਜ਼ ਗੁਰਵਾਸੂ ਲੁਧਿਆਣਾ ਵਾਲੇ
1: ਜੀ
0: ਜੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਬਰਸਾਤਾਂ ਚ ਭੁੱਖਾਂ ਮੱਛੀ ਪਾਲਣ ਤੇ ਪ੍ਰਬੰਧ
1: ਅੱਛਾ ਜੀ
0: ਬਹੁਤ ਸੁਣੀਏ
1: ਸਰਾਜਿਓ ਜੀ
2: ਮੈਨੂੰ ਸੁਣਨ ਵਾਲੇ ਸਾਰੇ ਹੀ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਡਾਕਟਰ ਸਰਬਜੀਤ ਕੌਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਲੁਧਿਆਣਾ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਅੱਜ ਮੈਂ ਤੁਹਾਡੇ ਨਾਲ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੀ ਹਾਂ ਉਹ ਹੈ ਕਿ ਬਰਸਾਤਾਂ ਦੇ ਵਿੱਚ ਮੱਛੀ ਪਾਲਣ ਦੇ ਲਈ ਯੋਗ ਪ੍ਰਬੰਧਨ ਅਭਿਆਸ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਬਦਲਦੇ ਮੌਸਮ ਦੇ ਅਨੁਸਾਰ ਜਿਹੜੀਆਂ ਹੈਗੀਆਂ ਸਿਹਤ ਸੰਭਾਲ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਜਿਵੇਂ ਅਸੀਂ ਗਰਮੀਆਂ ਦੇ ਵਿੱਚ ਸੂਤੀ ਦੇ ਕੱਪੜੇ ਸਰਦੀਆਂ ਦੇ ਵਿੱਚ ਉੱਨ ਦੇ ਮੋਟੇ ਕੱਪੜੇ ਵਰਤਦੇ ਹਾਂ ਸੋ ਉਸੇ ਤਰ੍ਹਾਂ ਹੀ ਜੇ ਅਸੀਂ ਪਸ਼ੂਆਂ ਦੀ ਸਿਹਤ ਸੰਭਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵੀ ਬਦਲਦੇ ਮੌਸਮ ਦੇ ਅਨੁਸਾਰ ਜਿਹੜੇ ਪ੍ਰਬੰਧਨ ਅਭਿਆਸ ਨੇ ਉਨ੍ਹਾਂ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਉਹ ਬਦਲਦੇ ਰਹਿੰਦੇ ਨੇ ਸੋ ਇਸੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਕਿਹੜੇ ਪ੍ਰਬੰਧਨ ਅਭਿਆਸ ਨੇ ਜਿਹੜੇ ਮੱਛੀ ਪਾਲਕਾਂ ਨੂੰ ਉਹ ਅਪਣਾਉਣੇ ਚਾਹੀਦੇ ਨੇ ਤਾਂ ਕਿ ਉਨ੍ਹਾਂ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਸੋ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਏ ਤਾਂ ਮਾਰਚ ਅਪ੍ਰੈਲ ਤੋਂ ਲੈ ਕੇ ਅਕਤੂਬਰ ਨਵੰਬਰ ਦੇ ਮਹੀਨੇ ਜਿਹੜੇ ਆ ਉਹ ਮੱਛੀ ਪਾਲਣ ਦੇ ਲਈ ਸਭ ਤੋਂ ਅਨੁਕੂਲ ਮੰਨੇ ਜਾਂਦੇ ਆ ਤਾਂ ਹੁਣ ਜਿਵੇਂ ਅਸੀਂ ਦੇਖੀ ਰਹੇ ਕਿ ਜੁਲਾਈ ਮਹੀਨਾ ਸਟਾਰਟ ਹੋ ਗਿਆ ਜੁਲਾਈ ਅਗਸਤ ਸਤੰਬਰ ਇਹ ਪੰਜਾਬ ਦੇ ਵਿੱਚ ਬਰਸਾਤੀ ਮਹੀਨੇ ਨੇ ਸੋ ਅਸੀਂ ਹੁਣ ਗੱਲ ਕਰਾਂਗੇ ਕਿ ਇਨ੍ਹਾਂ ਬਰਸਾਤੀ ਮਹੀਨਿਆਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪ੍ਰਬੰਧਨ ਅਭਿਆਸ ਨੇ ਮੱਛੀ ਪਾਲਕਾਂ ਨੂੰ ਰੱਖਣੇ ਚਾਹੀਦੇ ਨੇ ਤਾਂ ਕਿ ਇਨ੍ਹਾਂ ਦਾ ਨੁਕਸਾਨ ਨਾ ਹੋ ਸਕੇ ਤੇ ਮੱਛੀ ਦੇ ਵਾਧੇ ਵਿਕਾਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ ਜਿੱਦਾਂ ਅਸੀਂ ਹੁਣੇ ਗੱਲ ਕੀਤੀ ਕਿ ਜਿਹੜੇ ਅਨੁਕੂਲ ਮਹੀਨੇ ਨੇ ਉਹ ਮਾਰਚ ਅਪ੍ਰੈਲ ਤੋਂ ਲੈ ਕੇ ਅਕਤੂਬਰ ਨਵੰਬਰ ਦੇ ਵਿੱਚ ਆਉਂਦੇ ਨੇ ਸੋ ਉਸੇ ਤਰ੍ਹਾਂ ਬਰਸਾਤੀ ਮਹੀਨੇ ਵੀ ਅਨੁਕੂਲ ਹੁੰਦੇ ਨੇ ਵਾਧੇ ਵਿਕਾਸ ਲਈ ਤੇ ਨਾਲ ਦੇ ਨਾਲ ਜਿਹੜੀ ਮੱਛੀ ਦੀ ਪ੍ਰਜਨਨ ਪ੍ਰਕਿਰਿਆ ਦੇ ਲਈ ਵੀ ਇਹ ਮਹੀਨੇ ਜਿਹੜੇ ਆ ਬਹੁਤ ਮਹੱਤਵਪੂਰਨ ਹੁੰਦੇ ਨੇ ਸੋ ਕੁਛ ਜਿਹੜੀਆਂ ਔਕੜਾਂ ਦਾ ਸਾਹਮਣਾ ਸਾਡੇ ਕਿਸਾਨ ਵੀਰਾਂ ਨੂੰ ਕਰਨਾ ਪੈਂਦਾ ਹੈ ਉਹ ਬਰਸਾਤੀ ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਉਹ ਦੱਸਣਾ ਚਾਹਾਂਗੀ ਕਿ ਕਿਸ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਜਿਹੜਾ ਸਾਹਮਣਾ ਸਾਡੇ ਕਿਸਾਨ ਵੀਰਾਂ ਨੂੰ ਕਰਨਾ ਪੈ ਸਕਦਾ ਹੈ ਜੇਕਰ ਭਾਰੀ ਮੀਂਹ ਪੈ ਜਾਏ ਜਾਂ ਲਗਾਤਾਰ ਮੀਂਹ ਪੈ ਜਾਏ ਤਾਂ ਉਹਦੇ ਕਰਕੇ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਤਲਾਅ ਦੇ ਬੰਨ ਨੇ ਉਹਨਾਂ ਦੇ ਉਹ ਟੁੱਟ ਜਾਂਦੇ ਨੇ ਜਾਂ ਫਿਰ ਖੁੱਭ ਜਾਂਦੇ ਨੇ ਇਸ ਤੋਂ ਇਲਾਵਾ ਉਸਦੇ ਹੋਣ ਕਰਕੇ ਜਿਹੜੀ ਪਾਣੀ ਦੀ ਗੁਣਵੱਤਾ ਹੈ ਉਹਦੇ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਤੇ ਕਈ ਵਾਰੀ ਭਾਰੀ ਤੇ ਲਗਾਤਾਰ ਮੀਂਹ ਪੈਣ ਕਰਕੇ ਤਲਾਅ ਜਿਹੜਾ ਓਵਰਫਲੋ ਵੀ ਹੋ ਜਾਂਦਾ ਤੇ ਓਵਰਫਲੋ ਹੋਣ ਕਰਕੇ ਕਈ ਵਾਰੀ ਮੱਛੀ ਜਾਂ ਮੱਛੀ ਦਾ ਜਿਹੜਾ ਬਾਚਾ ਉਹ ਤਲਾਅ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਮਹੱਤਵਪੂਰਨ ਔਕੜ ਹੈ ਜਿਹੜੀ ਸਾਡੇ ਕਿਸਾਨ ਵੀਰਾਂ ਨੂੰ ਸਾਹਮਣਾ ਜਿਹਦਾ ਸਾਹਮਣਾ ਸਾਡੇ ਕਿਸਾਨ ਵੀਰਾਂ ਨੂੰ ਕਰਨਾ ਪੈ ਸਕਦਾ ਉਹ ਹੈ ਕਿ ਜਿਹੜੇ ਕਿਸਾਨ ਵੀਰ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ ਆਪਣੇ ਤਲਾਅ ਨੂੰ ਭਰਨ ਦੇ ਲਈ ਸੋ ਬਰਸਾਤਾਂ ਦੇ ਮੌਸਮ ਦੇ ਵਿੱਚ ਨਹਿਰੀ ਪਾਣੀ ਦੇ ਨਾਲ ਨਾਲ ਜਿਹੜੇ ਹੋਰ ਜਲ ਜੀਵ ਨੇ ਜਿਵੇਂ ਡੱਡੂ ਹੋ ਗਿਆ ਨਦੀਨ ਜਾਂ ਮਾਸਾਹਾਰੀ ਮੱਛੀਆਂ ਜਿਹੜੀਆਂ ਕਿ ਸਾਡੀਆਂ ਜਿਹੜੀਆਂ ਪਾਲਣਯੋਗ ਮੱਛੀਆਂ ਨੇ ਉਹਦੇ ਲਈ ਜਾਂ ਬੱਚ ਦੇ ਲਈ ਕਾਫੀ ਘਾਤਕ ਸਾਬਿਤ ਹੋ ਸਕਦੀਆਂ ਨੇ ਤਾਂ ਉਹ ਵੀ ਪਾਣੀ ਦੇ ਨਾਲ ਜਿਹੜੀਆਂ ਹੈਗੀਆਂ ਤਲਾਅ ਦੇ ਵਿੱਚ ਪ੍ਰਵੇਸ਼ ਕਰ ਸਕਦੀਆਂ ਸੋ ਇਹ ਮਹੱਤਵਪੂਰਨ ਕੁਛ ਔਕੜਾਂ ਨੇ ਜਿਨ੍ਹਾਂ ਦਾ ਸਾਹਮਣਾ ਸਾਡੇ ਕਿਸਾਨ ਵੀਰਾਂ ਨੂੰ ਬਰਸਾਤੀ ਮੌਸਮ ਦੇ ਵਿੱਚ ਕਰਨਾ ਪੈ ਸਕਦਾ ਹੈ ਪਰ ਜ਼ਿੰਦਗੀ ਦੇ ਵਿੱਚ ਜਦੋਂ ਵੀ ਔਕੜਾਂ ਆਉਂਦੀਆਂ ਨੇ ਤੇ ਆਪਣਾ ਹੱਲ ਵੀ ਨਾਲ ਹੀ ਲੈ ਕੇ ਆਉਂਦੀਆਂ ਨੇ ਸੋ ਇਸੇ ਤਰ੍ਹਾਂ ਹੁਣ ਅਸੀਂ ਜਿੱਦਾਂ ਔਕੜਾਂ ਦੀ ਗੱਲ ਕੀਤੀ ਹੈ ਤਾਂ ਇੱਕ ਇੱਕ ਕਰਕੇ ਅਸੀਂ ਇਹਨਾਂ ਦੇ ਜਿਹੜੇ ਸਮਾਧਾਨ ਦੀ ਵੀ ਗੱਲ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਸਾਡੇ ਕਿਸਾਨ ਵੀਰ ਹੈਗੇ ਆ ਉਹ ਇਸ ਜਿਹੜੇ ਨੁਕਸਾਨ ਤੋਂ ਬਚ ਸਕਦੇ ਆ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਕਿ ਭਾਰੀ ਮੀਂਹ ਪੈਣ ਨਾਲ ਜਿਹੜੇ ਬੰਨ ਖੁਰ ਜਾਂਦੇ ਆ ਤਾਂ ਇਸ ਦੇ ਲਈ ਮੈਂ ਆਪਣੇ ਕਿਸਾਨ ਵੀਰਾਂ ਨੂੰ ਸਿਫਾਰਿਸ਼ ਕਰਨਾ ਚਾਹਾਂਗੀ ਕਿ ਜਿੱਦਾਂ ਹੀ ਹੁਣ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਿਆ ਹੈ ਤਾਂ ਜੂਨ ਦੇ ਮਹੀਨੇ ਦੇ ਵਿੱਚ ਹੀ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਜਿਹੜੇ ਫਾਰਮ ਦਾ ਚੰਗੀ ਤਰ੍ਹਾਂ ਦੌਰਾ ਕਰੋ ਤੇ ਦੌਰਾ ਕਰਨ ਦੇ ਦੌਰਾਨ ਦੇਖੋ ਕਿ ਕਿੱਥੇ ਕਿੱਥੇ ਤਰੇੜਾਂ ਆਈਆਂ ਨੇ ਬੰਨ ਦੇ ਵਿੱਚ ਕਿੱਥੋਂ ਖੁੜਿਆ ਹੈ ਜਾਂ ਕਿੱਥੋਂ ਟੁੱਟਣ ਦੀ ਸੰਭਾਵਨਾ ਹੋ ਸਕਦੀ ਹੈ ਸੋ ਇਸ ਦੇ ਨਾਲ ਕੀ ਹੈ ਕਿ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਕਿ ਜਿਹੜੀ ਕਿੱਥੋਂ ਮੁਰੰਮਤ ਦੀ ਲੋੜ ਹੈ ਸੋ ਸਮੇਂ ਸਿਰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਆਪਣੇ ਬੰਨਾਂ ਦੀ ਜਿਹੜੀ ਹੈ ਉਹਨੂੰ ਮੁਰੰਮਤ ਕੀਤੀ ਜਾਏ ਤਾਂ ਜੋ ਜੇ ਮੀਂਹ ਭਾਰੀ ਆ ਜਾਏ ਜਾਂ ਲਗਾਤਾਰ ਪੈ ਜਾਏ ਤਾਂ ਜਿਹੜਾ ਤਲਾਅ ਦੇ ਵਿੱਚ ਜਿਹੜੀ ਮੱਛੀ ਆ ਉਹਦਾ ਨੁਕਸਾਨ ਨਾ ਹੋ ਸਕੇ ਦੂਸਰੇ ਨੰਬਰ ਤੇ ਅਸੀਂ ਗੱਲ ਕੀਤੀ ਹੈ ਪਾਣੀ ਦੀ ਜਿਹੜੀ ਗੁਣਵੱਤਾ ਦੀ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਦੇ ਵਿੱਚ ਸਭ ਤੋਂ ਜਿਹੜਾ ਮਹੱਤਵਪੂਰਨ ਪੈਮਾਨਾ ਹੈ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਜਿਹਦੇ ਤੋਂ ਸਿੱਧਾ ਅਸਰ ਪੈਂਦਾ ਹੈ ਲਗਾਤਾਰ ਬੱਦਲਵਾਈ ਵੀ ਰਹਿੰਦੀ ਹੈ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਨਹੀਂ ਹੁੰਦੀ ਕਿਉਂਕਿ ਸੂਰਜ ਦੀ ਰੌਸ਼ਨੀ ਨਹੀਂ ਮਿਲਦੀ ਤਾਂ ਉਹਦੇ ਕਰਕੇ ਕੀ ਹੁੰਦਾ ਕਿ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਉਹਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਰਕੇ ਕੀ ਹੈ ਕਿ ਜੇ ਇਹ ਮਾਤਰਾ ਇੱਕਦਮ ਘੱਟ ਘੱਟ ਜਾਏ ਤਾਂ ਮੱਛੀ ਦੀ ਮੌਤ ਵੀ ਹੋ ਜਾਂਦੀ ਹੈ। ਸੋ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਸਿਫਾਰਿਸ਼ ਕਰਾਂਗੀ ਕਿ ਉਹ ਬੱਦਲਵਾਈ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜਾ ਹੈਗਾ ਉਹ ਆਪਣੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਉਹਨੂੰ ਚੈੱਕ ਕਰਦੇ ਰਹਿਣ ਤਾਂ ਜੋ ਟਾਈਮ ਦੇ ਨਾਲ ਇਰੇਸ਼ਨ ਸ਼ੁਰੂ ਕੀਤੀ ਜਾ ਸਕੇ ਤੇ ਨਾਲ ਦੀ ਨਾਲ ਹੀ ਜਿਹੜਾ ਟਿਊਬਵੈਲ ਦਾ ਪਾਣੀ ਹੈ ਤੇ ਥਾਂ ਦੇ ਪਾਣੀ ਦੀ ਜਿਹੜੀ ਅਦਲਾ ਬਦਲੀ ਹੈ ਉਹ ਟਿਊਬਵੈਲ ਦੇ ਪਾਣੀ ਨਾਲ ਕਰੋ। ਇਸ ਤੋਂ ਇਲਾਵਾ ਜਿਵੇਂ ਅਸੀਂ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਗੱਲ ਕੀਤੀ ਹੈ, ਇੱਕ ਹੋਰ ਪੈਮਾਨਾ ਹੈ ਜਿਸ ਦੇ ਵਿੱਚ ਕਾਫੀ ਹੇਰ ਫੇਰ ਆਉਂਦੀ ਹੈ ਜਦੋਂ ਬਰਸਾਤਾਂ ਆਉਂਦੀਆਂ ਨੇ, ਤਾਂ ਉਹ ਹੈ ਪਾਣੀ ਦਾ ਪੀਐਚ। ਪਾਣੀ ਦੇ ਪੀਐਚ ਦੇ ਵਿੱਚ ਹੇਰ ਫੇਰ ਵੀ ਜੇ ਇਕਦਮ ਆ ਜਾਂਦੀ ਹੈ ਤਾਂ ਉਹ ਵੀ ਮੱਛੀ ਦੇ ਮੌਤ ਦਾ ਕਾਰਨ ਬਣ ਸਕਦੀ ਹੈ। ਸੋ ਉਸ ਦੇ ਲਈ ਵੀ ਇਹੀ ਹੈ ਕਿ ਜੇ ਜਿਹੜੀ ਕਿਸਾਨ ਵੀਰ ਨੇ ਉਹ ਲਗਾਤਾਰ ਪਾਣੀ ਦੇ ਵਿੱਚ ਘੁਲੀ ਹੋਈ ਆਕਸੀਜਨ ਤੇ ਪੀਐਚ ਨੂੰ ਚੈੱਕ ਕਰਦੇ ਰਹਿਣ ਤੇ ਜੇ ਉਹਨਾਂ ਨੂੰ ਕੋਈ ਵੀ ਹੇਰ ਫੇਰ ਨਜ਼ਰ ਆਉਂਦੀ ਹੈ ਤਾਂ ਅਦਲਾ ਬਦਲੀ ਕਰ ਦੇਣ ਤੇ ਪਾਣੀ ਦੀ ਅਦਲਾ ਬਦਲੀ ਟਿਊਬਵੈਲ ਦੇ ਪਾਣੀ ਨਾਲ ਕਰਨ ਅਤੇ ਇਰੇਸ਼ਨ ਨੂੰ ਸਟਾਰਟ ਕਰਨ। ਤੇ ਜੇਕਰ ਪੀਐਚ ਦੇ ਵਿੱਚ ਜ਼ਿਆਦਾ ਹੇਰ ਫੇਰ ਉਹਨਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਲੱਗਦੀ ਹੈ ਤਾਂ ਉਹ ਪੀਐਚ ਦੇ ਹਿਸਾਬ ਦੇ ਨਾਲ ਜਿਹੜੀ ਚੂਨੇ ਦੀ ਵਰਤੋਂ ਕਰ ਸਕਦੇ ਆ। ਸੋ ਇਹ ਕੁਛ ਜਿਹੜੇ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਸਾਡੇ ਕਿਸਾਨ ਵੀਰਾਂ ਨੇ ਜੇਕਰ ਪਾਣੀ ਦੀ ਗੁਣਵੱਤਾ ਦੇ ਵਿੱਚ ਕੋਈ ਵੀ ਹੇਰ ਫੇਰ ਉਹਨਾਂ ਨੂੰ ਨਜ਼ਰ ਆਉਂਦੀ ਹੈ। ਸੋ ਤੀਸਰੇ ਨੰਬਰ ਤੇ ਅਸੀਂ ਗੱਲ ਕੀਤੀ ਕਿ ਪਾਣੀ ਦੇ ਓਵਰਫਲੋ ਹੋਣ ਕਰਕੇ ਮੱਛੀ ਜਾਂ ਮੱਛੀ ਦੇ ਬੱਚਦਾ ਤਲਾਅ ਤੋਂ ਬਾਹਰ ਚਲਾ ਜਾਣਾ। ਕਿਸਾਨ ਵੀਰੋ, ਅਸੀਂ ਆਪਣੇ ਤਲਾਅ ਨੂੰ ਨੱਕੋ ਨੱਕ ਭਰ ਕੇ ਰੱਖਦੇ ਹਾਂ। ਹਰ ਬਿਜ਼ਨਸ ਦੇ ਵਿੱਚ ਹੁੰਦਾ ਕਿ ਜਿਹੜਾ ਕਿਸਾਨ ਹੈ ਵੱਧ ਤੋਂ ਵੱਧ ਮੁਨਾਫਾ ਲੈਣਾ ਚਾਹੁੰਦਾ ਹੈਗਾ ਤੇ ਮੱਛੀ ਪਾਲਕ ਵੀ ਕੀ ਕਰਦੇ ਨੇ ਕਿ ਤਲਾਅ ਨੂੰ ਨੱਕੋ ਨੱਕ ਭਰ ਕੇ ਰੱਖਦੇ ਨੇ ਤਾਂ ਕਿ ਜ਼ਿਆਦਾ ਬੱਚ ਪਾ ਸਕਣ ਤੇ ਉਹਦਾ ਮੱਛੀ ਦਾ ਉਤਪਾਦਨ ਜ਼ਿਆਦਾ ਲੈ ਸਕਣ। ਪਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇੱਦਾਂ ਕਰਨਾ ਕਿਸਾਨ ਵੀਰਾਂ ਲਈ ਘਾਤਕ ਸਾਬਿਤ ਹੋ ਸਕਦਾ, ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਖਾਸ ਕਰਕੇ ਬਰਸਾਤੀ ਮਹੀਨਿਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਨੱਕੋ ਨੱਕ ਨਾ ਭਰਨ, ਘੱਟੋ ਘੱਟ 1.5 ਤੋਂ 2 ਫੁੱਟ ਜਿਹੜੀ ਤਲਾਅ ਦੇ ਉੱਪਰ ਖਾਲੀ ਜਗ੍ਹਾ ਆ ਉਹ ਰੱਖਿਆ ਜਾਏ ਤਾਂ ਕਿ ਜੇ ਭਾਰੀ ਮੀਂਹ ਜਾਂ ਲਗਾਤਾਰ ਮੀਂਹ ਪੈ ਵੀ ਜਾਏ ਤਾਂ ਜਿਹੜਾ ਪਾਣੀ ਦਾ ਓਵਰਫਲੋ ਨਾ ਹੋਏ ਤੇ ਮੱਛੀ ਜਾਂ ਮੱਛੀ ਦਾ ਬੱਚਾ ਜਿਹੜਾ ਉਹ ਬਾਹਰ ਨਾ ਜਾ ਸਕੇ। ਇਸ ਤੋਂ ਇਲਾਵਾ ਪਾਣੀ ਓਵਰਫਲੋ ਤੋਂ ਬਿਨਾਂ ਇੱਕ ਹੋਰ ਜ਼ਰੂਰੀ ਗੱਲ ਹੈ ਕਿ ਜਿਹੜੇ ਤਲਾਅ ਦੇ ਬੰਨਾਂ ਦੀ ਉਚਾਈ ਹੈ ਉਹ ਆਸ ਪਾਸ ਦੇ ਏਰੀਏ ਦੇ ਨਾਲੋਂ, ਖਾਸ ਕਰਕੇ ਜੇਕਰ ਤਲਾਬ ਖੇਤਾਂ ਦੇ ਏਰੀਏ ਦੇ ਵਿੱਚ ਹੈ ਤਾਂ ਉਹਦੀ ਜਿਹੜੀ ਉਚਾਈ ਹੈ ਉਹ ਇਸ ਹਿਸਾਬ ਨਾਲ ਰੱਖਣੀ ਹੈ ਵੀ ਜੇ ਮੀਂਹ ਪੈ ਗਿਆ ਤਾਂ ਆਲੇ ਦੁਆਲੇ ਦਾ ਜਿਹੜਾ ਏਰੀਏ ਦਾ ਪਾਣੀ ਹੈ ਜਾਂ ਖੇਤਾਂ ਦਾ ਪਾਣੀ ਉਹ ਤਲਾਅ ਦੇ ਵਿੱਚ ਨਾ ਜਾ ਸਕੇ, ਕਿਉਂਕਿ ਆਲੇ ਦੁਆਲੇ ਤੋਂ ਜਿਹੜਾ ਪਾਣੀ ਆਏਗਾ ਉਹਦੇ ਵਿੱਚ ਸੀਵੇਜ ਹੋ ਸਕਦੀ ਹੈ, ਜੇ ਖੇਤਾਂ ਚ ਆਉਂਦਾ ਤਾਂ ਉਹਦੇ ਵਿੱਚ ਜਿਹੜੇ ਕੈਮੀਕਲ ਹੋ ਸਕਦੇ ਨੇ, ਕੀਟਨਾਸ਼ਕ ਦਵਾਈਆਂ ਹੋ ਸਕਦੀਆਂ ਜਿਹੜੀਆਂ ਮੱਛੀ ਦੀ ਜਾਨ ਦੇ ਲਈ ਘਾਤਕ ਸਾਬਿਤ ਹੋ ਸਕਦੀਆਂ ਨੇ। ਸੋ ਇਸ ਕਰਕੇ ਬੰਨਾਂ ਦੇ

ਹਕੂਮਤ ਦੇ ਨਾਲ ਨਾਲ ਬੰਨਾਂ ਦੀ ਜਿਹੜੀ ਉਚਾਈ ਹੈ ਉਹ ਆਸ ਪਾਸ ਦੇ ਏਰੀਏ ਦੇ ਨਾਲ ਉਹਨੂੰ ਵੀ ਧਿਆਨ ਵਿਚ ਰੱਖਣਾ ਜਿਹੜਾ ਉਹ ਜ਼ਰੂਰੀ ਹੈ। ਇਸ ਤੋਂ ਇਲਾਵਾ ਚੌਥੇ ਨੰਬਰ ਤੇ ਅਸੀਂ ਗੱਲ ਕੀਤੀ ਸੀ ਕਿ ਨਹਿਰੀ ਪਾਣੀ ਦੇ ਪ੍ਰਵੇਸ਼ ਨਾਲ ਜਿਹੜੀਆਂ ਨਦੀਨ ਜਾਂ ਮਾਸਾਹਾਰੀ ਮੱਛੀਆਂ ਜਾਂ ਹੋਰ ਜਲ ਜੀਵ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ, ਡੱਡੂ ਹੋ ਗਏ ਜਾਂ ਹੋਰ ਜਲ ਜੀਵ ਜਿਹੜੇ ਮੱਛੀ ਜਾਂ ਮੱਛੀ ਦੇ ਬਚ ਲਈ ਜਿਹੜੇ ਖਰਾਬ ਸਾਬਿਤ ਹੋ ਸਕਦੇ ਨੇ, ਸੋ ਉਹਨਾਂ ਦੇ ਲਈ ਇਹ ਹੈ ਕਿ ਜਿਹੜੀ ਜੇਕਰ ਬਰਸਾਤਾਂ ਦੇ ਦਿਨਾਂ ਵਿਚ ਕੋਸ਼ਿਸ਼ ਕਰੋ ਕਿ ਟਿਊਬਵੈਲ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ। ਪਰ ਕਈ ਕਿਸਾਨ ਵੀਰ ਨੇ ਜਿਨ੍ਹਾਂ ਦੇ ਕੋਲ ਇਹ ਜਿਹੜਾ ਆਪਸ਼ਨ ਹੈ ਨਹੀਂ ਹੁੰਦੀ, ਉਹਨਾਂ ਨੂੰ ਨਹਿਰੀ ਪਾਣੀ ਤੇ ਹੀ ਜਿਹੜੇ ਉਹ ਡਿਪੈਂਡੈਂਟ ਹੁੰਦੇ ਨੇ, ਤਾਂ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਜੇ ਨਹਿਰੀ ਪਾਣੀ ਦੀ ਵਰਤੋਂ ਤਲਾਅ ਦੇ ਲਈ ਕਰ ਰਹੇ ਨੇ ਤਾਂ ਉਹ ਜਿਹੜਾ ਤਲਾਅ ਦੀ ਜਿਹੜੀ ਪਾਈਪ ਹੈ ਜਿਹਦੇ ਦੇ ਥਰੂ ਨਹਿਰੀ ਪਾਣੀ ਤਲਾਅ ਦੇ ਵਿਚ ਐਂਟਰ ਹੋ ਰਿਹਾ ਤਾਂ ਉਹਦੇ ਤੇ ਬਰੀਕ ਜਾਲੀ ਲਾ ਦੇਣ ਤਾਂ ਕਿ ਪਾਣੀ ਤੋਂ ਬਿਨਾਂ ਉਹਦੇ ਵਿਚ ਕੋਈ ਹੋਰ ਜਲ ਜੀਵ ਜਾਂ ਮੱਛੀ ਬਾਹਰੀ ਮੱਛੀ ਜਿਹੜੀ ਹੈਗੀ ਆ ਨਦੀਨ ਜਾਂ ਮਾਸਾਹਾਰੀ ਉਹ ਤਲਾਅ ਦੇ ਵਿਚ ਜਿਹੜੀ ਐਂਟਰ ਨਾ ਹੋ ਸਕੇ। ਸੋ ਇਹ ਜਿਹੜੀਆਂ ਚਾਰ ਤਰ੍ਹਾਂ ਦੀਆਂ ਔਕੜਾਂ ਸੀ, ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਧਿਆਨ ਰੱਖ ਕੇ ਸਾਡੇ ਕਿਸਾਨ ਵੀਰ ਆਪਣੇ ਜਿਹੜਾ ਨੁਕਸਾਨ ਤੋਂ ਬਚ ਸਕਦੇ ਨੇ। ਇਸ ਤੋਂ ਇਲਾਵਾ ਕੀ ਹੁੰਦਾ ਹੈ, ਇਹਨਾਂ ਚਾਰ ਜਿਹੜੀਆਂ ਔਕੜਾਂ ਨੇ ਉਸ ਤੋਂ ਬਿਨਾਂ ਕੀ ਹੁੰਦਾ ਕਿ ਅਸੀਂ ਜਿਵੇਂ ਪਾਣੀ ਦੀ ਗੁਣਵੱਤਾ ਦੀ ਹੇਰ ਫੇਰ ਦੀ ਗੱਲ ਕੀਤੀ ਹੈ ਤਾਂ ਉਹਦੇ ਨਾਲ ਹੀ ਇੱਕ ਰਲਦਾ ਮਿਲਦਾ ਇੱਕ ਹੋਰ ਜਿਹੜੀ ਔਕੜ ਹੈ ਉਹ ਸਾਡੇ ਕਿਸਾਨ ਵੀਰਾਂ ਨੂੰ ਜਿਹਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਦੋਂ ਬੰਨ ਦੇ ਵਿਚ ਖੋੜ ਪੈਂਦੀ ਹੈ ਤਾਂ ਪਾਣੀ ਦਾ ਰੰਗ ਜਿਹੜਾ ਉਹ ਮਟਮੈਲਾ ਹੋ ਜਾਂਦਾ। ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਬੱਦਲਵਾਈ ਹੁੰਦੀ ਹੈ, ਸੂਰਜ ਦੀ ਰੋਸ਼ਨੀ ਪਹਿਲਾਂ ਹੀ ਨਹੀਂ ਹੁੰਦੀ, ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਜਾਂਦੀ ਹੈ, ਤਾਂ ਜਿਸ ਕਰਕੇ ਕੀ ਹੈ ਕਿ ਜਿਹੜੀ ਪਾਣੀ ਦੇ ਵਿਚ ਘੁਲੀ ਹੋਈ ਆਕਸੀਜਨ ਹੈ ਉਹਦਾ ਜਿਹੜਾ ਪੱਧਰ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦਾ, ਪਾਰਦਰਸ਼ਤਾ ਜਿਹੜੀ ਹੈ ਉਹ ਘੱਟ ਜਾਂਦੀ ਹੈ। ਸੋ ਇਸ ਕਰਕੇ ਜਿਹੜੀ ਮੱਛੀ ਹੈ ਉਹਦੇ ਲਈ ਸਾਹ ਲੈਣਾ ਕਈ ਵਾਰੀ ਔਖਾ ਹੋ ਜਾਂਦਾ। ਸੋ ਜੇਕਰ ਏਦਾਂ ਦੀ ਕੋਈ ਵੀ ਜਿਹੜੇ ਹਾਲਾਤ ਪੈਦਾ ਹੁੰਦੇ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਹੈ ਕਿ ਸਿਫਾਰਿਸ਼ ਇੱਕ ਵਾਰੀ ਪਾਣੀ ਵਿਚ ਘੁਲੀ ਹੋਈ ਆਕਸੀਜਨ ਅਤੇ ਪੀਐਚ ਨੂੰ ਚੈੱਕ ਕਰਕੇ ਸਿਫਾਰਿਸ਼ ਦਰਾਂ ਦੇ ਅਨੁਸਾਰ ਚੂਨੇ ਦੀ ਵਰਤੋਂ ਕਰ ਸਕਦੇ ਆ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਖਾਦਾਂ ਹੁੰਦੀਆਂ ਨੇ ਤਾਂ ਉਨ੍ਹਾਂ ਦਾ ਵੀ ਜਿਹੜੇ ਸਾਡੇ ਕਿਸਾਨ ਵੀਰ ਹੈ ਉਹ ਤਲਾਅ ਦੇ ਵਿਚ ਵਰਤੋਂ ਕਰਕੇ ਇਸ ਜਿਹੜੀ ਮੁਸੀਬਤ ਦਾ ਹੱਲ ਉਹ ਲੱਭ ਸਕਦੇ ਨੇ। ਤੇ ਇਹ ਤਾਂ ਹੋ ਗਿਆ ਕਿ ਜੇ ਅਸੀਂ ਕਹੀਏ ਕਿ ਬੰਨਾਂ ਦੇ ਖੁਰਨ ਕਰਕੇ ਪਾਣੀ ਦਾ ਰੰਗ ਮਟਮੈਲਾ ਹੋ ਜਾਂਦਾ, ਇਸ ਤੋਂ ਬਿਨਾਂ ਇੱਕ ਹੋਰ ਵਜ੍ਹਾ ਇਹ ਦਿਨਾਂ ਦੇ ਵਿਚ ਬਰਸਾਤੀ ਦਿਨਾਂ ਦੇ ਵਿਚ ਸਾਡੇ ਕਿਸਾਨ ਵੀਰਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਕਈ ਵਾਰੀ ਇਕਦਮ ਜਿਹੜਾ ਤਲਾਅ ਦਾ ਪਾਣੀ ਦਾ ਰੰਗ ਆ ਉਹ ਹਰੇ ਤੋਂ ਭੂਰਾ ਜਾਂ ਕਹਿ ਲਓ ਕਿ ਹਰੇ ਤੋਂ ਰੰਗਹੀਣ ਹੋ ਜਾਂਦਾ। ਇਸਦਾ ਮਤਲਬ ਹੁੰਦਾ ਹੈ ਕਿ ਤਲਾਅ ਦੇ ਵਿਚ ਜਿਹੜੇ ਪਲੈਂਟਨਸ ਨੇ ਜਿਨ੍ਹਾਂ ਨੂੰ ਅਸੀਂ ਮੱਛੀ ਦੀ ਕੁਦਰਤੀ ਖੁਰਾਕ ਕਹਿੰਦੇ ਹਾਂ ਉਹਨਾਂ ਦੀ ਇਕਦਮ ਮੌਤ ਹੋ ਜਾਣਾ। ਸੋ ਅਜਿਹੀ ਸਥਿਤੀ ਬਣਦੀ ਨਜ਼ਰ ਆਏ ਤਾਂ ਪਾਣੀ ਜਿਹੜਾ ਹੈਗਾ ਤਲਾਅ ਦੇ ਵਿਚ ਤੁਸੀਂ ਲਗਾਤਾਰ ਤਾਜ਼ਾ ਪਾਣੀ ਪਾਓ ਤੇ ਇਰੇਸ਼ਨ ਕਰੋ ਤੇ ਇਹੋ ਜਿਹੇ ਹਾਲਾਤਾਂ ਦੇ ਵਿਚ ਜਿਹੜੀ ਅਸੀਂ ਮੱਛੀ ਨੂੰ ਓਪਰੀ ਖੁਰਾਕ ਪਾ ਰਹੇ ਹੁੰਦੇ ਹਾਂ ਉਹਨੂੰ ਬਿਲਕੁਲ ਬੰਦ ਕਰ ਦਿਓ ਤੇ ਨਾ ਹੀ ਕੋਈ ਦੇਸੀ ਖਾਦ ਪਾਉਣੀ ਹੈ। ਜਦੋਂ ਤੱਕ ਜਿਹੜੇ ਹਾਲਾਤ ਨੇ ਉਹ ਨਾਰਮਲ ਨਹੀਂ ਹੋ ਜਾਂਦੇ ਉਦੋਂ ਤੱਕ ਓਪਰੀ ਖੁਰਾਕ ਤੇ ਜਿਹੜੀ ਖਾਦਾਂ ਦੀ ਵਰਤੋਂ ਉਹ ਕਿਸਾਨ ਵੀਰ ਨਾ ਕਰਨ। ਸੋ ਇਹ ਜਿਹੜੀਆਂ ਅਸੀਂ ਹੁਣ ਤੱਕ ਗੱਲ ਕੀਤੀ ਆ ਇਹ ਜਿਹੜੀਆਂ ਔਕੜਾਂ ਨੇ ਬਰਸਾਤੀ ਦਿਨਾਂ ਦੇ ਵਿਚ ਮੱਛੀ ਪਾਲਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਆਪਣੇ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗੀ ਕਿ ਹੋਰ ਮੋਟੇ ਤੌਰ ਤੇ ਕਿਹੜੀਆਂ ਵਿਸ਼ੇਸ਼ ਗੱਲਾਂ ਨੇ ਜਿਨ੍ਹਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੈ ਬਰਸਾਤੀ ਦਿਨਾਂ ਦੇ ਵਿਚ। ਸੋ ਸਭ ਤੋਂ ਪਹਿਲਾਂ ਹੈ ਕਿ ਸਮੇਂ ਸਮੇਂ ਸਿਰ ਤਲਾਅ ਦੀ ਮੁਰੰਮਤ ਕਰਦੇ ਰਿਹਾ ਕਰੋ ਤਾਂ ਕਿ ਇਕਦਮ ਜਿਹੜੀ ਜੇ ਮੁਸੀਬਤ ਆਏ ਤਾਂ ਨੁਕਸਾਨ ਨਾ ਹੋਏ। ਤੇ ਉਸ ਤੋਂ ਇਲਾਵਾ ਤਲਾਅ ਦੇ ਬੰਨਾਂ ਦੀ ਜਿਹੜੀ ਉਚਾਈ ਹੈ ਜਾਂ ਤਲਾਅ ਦੀ ਡੂੰਘਾਈ ਹੈ ਉਹ ਲੋੜ ਮੁਤਾਬਕ ਬਣਾ ਕੇ ਰੱਖੀ ਜਾਏ ਤੇ ਜੇਕਰ ਲਗਾਤਾਰ ਬੱਦਲਵਾਈ ਦਿਨਾਂ ਦੇ ਵਿਚ ਜੇਕਰ ਲਗਾਤਾਰ ਬੱਦਲਵਾਈ ਹੋ ਰਹੀ ਹੈ ਤਾਂ ਉਹ ਦਿਨਾਂ ਦੇ ਵਿਚ ਮੱਛੀ ਨੂੰ ਖੁਰਾਕ ਪਾਉਣੀ ਬੰਦ ਕਰ ਦਿਓ ਤੇ ਰੇਸ਼ਨ ਵੀ ਕਰੋ। ਠੀਕ ਹੈ, ਤੇ ਜਦੋਂ ਤੱਕ ਜਿਹੜੇ ਹਾਲਾਤ ਨੇ ਨਾਰਮਲ ਨਹੀਂ ਹੋ ਜਾਂਦੇ ਜਿਹੜੀ ਸੂਰਜ ਦੀ ਰੋਸ਼ਨੀ ਨਹੀਂ ਮਿਲਦੀ ਜਾਂ ਬੱਦਲਵਾਈ ਵਾਲੇ ਦਿਨ ਨਹੀਂ ਹਟ ਜਾਂਦੇ ਉਦੋਂ ਤੱਕ ਓਪਰੀ ਖੁਰਾਕ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕਰਨੀ। ਤੇ ਇਸ ਤੋਂ ਇਲਾਵਾ ਇੱਕ ਹੋਰ ਇੰਡੀਕੇਟਰ ਹੈ ਜਿਹੜਾ ਕਿ ਸਾਡੇ ਕਿਸਾਨ ਵੀਰਾਂ ਨੇ ਬਹੁਤ ਹੀ ਮਹੱਤਵਪੂਰਨ ਹੈ ਜਿਹਨੂੰ ਧਿਆਨ ਦੇਣਾ ਹੈਗਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਮੱਛੀ ਪਾਣੀ ਦੀ ਸਤਹ ਦੇ ਉੱਪਰ ਆ ਕੇ ਸਾਹ ਲੈ ਰਹੀ ਹੈ ਤਾਂ ਅਜਿਹੇ ਹਾਲਾਤ ਬਣਦੇ ਨਜ਼ਰ ਆਉਣ ਤਾਂ ਉਹ ਤੁਸੀਂ ਸਿੱਧਾ ਸਮਝ ਜਾਣਾ ਹੈ ਕਿ ਤਲਾਅ ਦੇ ਵਿਚ ਜਿਹੜੀ ਪਾਣੀ ਵਿਚ ਘੁਲੀ ਹੋਈ ਆਕਸੀਜਨ ਹੈ ਉਹਦੀ ਮਾਤਰਾ ਉਹ ਘੱਟ ਹੋ ਚੁੱਕੀ ਹੈ। ਸੋ ਉਦੋਂ ਅਜਿਹੇ ਹਾਲਾਤ ਬਣਦੇ ਦਿਖਣ ਤਾਂ ਤਾਜ਼ਾ ਪਾਣੀ ਪਾਓ, ਇਰੇਸ਼ਨ ਕਰੋ ਤੇ ਲੋੜ ਮੁਤਾਬਿਕ ਚੂਨੇ ਦੀ ਵੀ ਵਰਤੋਂ ਕਰੋ। ਤੇ ਇੱਕ ਹੋਰ ਹੈ ਕਿ ਜੇਕਰ ਸਾਨੂੰ ਪਤਾ ਹੈ ਕਿ ਬਚ ਜਿਹੜਾ ਹੈਗਾ ਅਸੀਂ ਲੋੜ ਤੋਂ ਵੱਧ ਪਾਇਆ ਹੋਇਆ ਜੇ ਅਜਿਹੇ ਹਾਲਾਤ ਬਣਦੇ ਨਜ਼ਰ ਆਉਣ ਤਾਂ ਜਿਹੜਾ ਐਕਸਟਰਾ ਤੁਸੀਂ ਬਚ ਪਾਇਆ ਹੋਇਆ ਵਾ ਉਹਦੇ ਵਿਚੋਂ ਕੁਛ ਮੱਛੀ ਜਿਹੜੀ ਹੈਗੀ ਆ ਤਲਾਅ ਦੇ ਵਿਚੋਂ ਕੱਢ ਲੈਣੀ ਚਾਹੀਦੀ ਆ ਤੇ ਆਪਣੀ ਜਿਹੜੀ ਪਾਣੀ ਦੀ ਜਾਂਚ ਹੈ ਉਹਨੂੰ ਸੈਂਪਲ ਨੂੰ ਭੇਜ ਦੇਣਾ ਚਾਹੀਦਾ। ਤੇ ਜੇਕਰ ਪਾਣੀ ਦੀ ਜਾਂਚ ਸਾਡੇ ਕਿਸਾਨ ਵੀਰ ਕਰਵਾਉਣਾ ਚਾਹੁੰਦੇ ਨੇ ਤਾਂ ਉਸਦੇ ਲਈ ਹਰ ਜ਼ਿਲ੍ਹੇ ਦੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਿਤ ਨੇ ਤੇ ਉਹਨਾਂ ਦੇ ਵਿਚ ਪ੍ਰਯੋਗਸ਼ਾਲਾ ਵੀ ਬਣੀਆਂ ਹੋਈਆਂ ਨੇ ਤਾਂ ਉਹ ਆਪਣਾ ਜਿਹੜਾ ਸੈਂਪਲ ਹੈ ਉੱਥੇ ਵੀ ਭੇਜ ਸਕਦੇ ਨੇ। ਇਸ ਤੋਂ ਇਲਾਵਾ ਉਹ ਪਾਣੀ ਦੀ ਜਾਂਚ ਕਰਵਾਉਣ ਦੇ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ

0: ਵੀ ਆਪਣੇ ਸੈਂਪਲ ਭੇਜ ਸਕਦੇ ਨੇ ਸੋ ਮੈਂ ਆਪਣੇ ਕਿਸਾਨ ਵੀਰਾਂ ਨੂੰ ਅਖੀਰ ਦੇ ਵਿੱਚ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਕਿੱਤਾ ਕੋਈ ਵੀ ਹੋਵੇ ਤੇ ਜੇਕਰ ਅਸੀਂ ਉਹਦੀ ਪੂਰੀ ਤਰ੍ਹਾਂ ਜਿਹੜੀ ਟੈਕਨੀਕਲ ਜਾਂ ਵਿਗਿਆਨਿਕ ਜਾਣਕਾਰੀ ਲੈ ਕੇ ਹੀ ਅਸੀਂ ਉਹਨੂੰ ਸ਼ੁਰੂ ਕਰੀਏ ਤਾਂ ਸਾਡੇ ਸਫਲ ਹੋਣ ਦੇ ਜਿਹੜੇ ਚਾਂਸਸ ਆ ਜ਼ਿਆਦਾ ਹੋ ਜਾਂਦੇ ਆ ਤੇ ਜਿਹੜਾ ਨੁਕਸਾਨ ਹੈ ਤਾਂ ਅਸੀਂ ਉਹ ਤੋਂ ਬਚ ਸਕਦੇ ਆ ਸੋ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀ ਸਲਾਹ ਲੈਣੀ ਚਾਹੁੰਦੇ ਹੋ ਜਾਂ ਕਿਸੇ ਮਾਹਿਰ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਆ ਕੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਫੋਨ ਤੇ ਸੰਪਰਕ ਕਰਨ ਦੇ ਲਈ ਤੁਸੀਂ 0161424061 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਜੇਕਰ ਕੋਈ ਕਿਸਾਨ ਵੀਰ ਇਸ ਕਿੱਤੇ ਵਿਚ ਨਵੇਂ ਨੇ ਜਿਨ੍ਹਾਂ ਨੇ ਹਜੇ ਕੰਮ ਸ਼ੁਰੂ ਕਰਨਾ ਹੈ ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗੀ ਕਿ ਅਸੀਂ 5 ਦਿਨ ਦੀ ਟ੍ਰੇਨਿੰਗ ਜਿਹੜੀ ਹੈ ਉਹ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਉਂਦੇ ਹਾਂ ਤੇ ਕਿਸਾਨ ਵੀਰਾਂ ਦੀ ਲੋੜ ਅਨੁਸਾਰ ਅਸੀਂ ਸਾਲ ਦੇ ਵਿਚ 1 ਤੋਂ 2 ਵਾਰੀ ਜਾਂ ਉਸ ਤੋਂ ਵੱਧ ਵੀ ਜੇਕਰ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰਤ ਹੈ ਤਾਂ ਇਹ ਟ੍ਰੇਨਿੰਗ ਜਿਹੜੀ ਆ ਉਨ੍ਹਾਂ ਲਈ ਅਸੀਂ ਆਰਗੇਨਾਈਜ਼ ਕਰਦੇ ਹਾਂ ਤੇ ਨਾ ਸਿਰਫ ਮੱਛੀ ਪਾਲਣ ਉਸ ਤੋਂ ਇਲਾਵਾ ਜਿਹੜੀਆਂ ਜਿੱਦਾਂ ਸਜਾਵਟੀ ਮੱਛੀਆਂ ਦਾ ਪਾਲਣ ਕਰਨਾ ਹੈ ਜਾਂ ਜਿਹੜੀਆਂ ਨਵੀਨਤਮ ਟੈਕਨੋਲੋਜੀ ਅੱਜ ਕੱਲ੍ਹ ਆਈ ਹੈ ਜਿਹਦੇ ਅਸੀਂ RAS ਬਾਇਓਫਲੋਕ ਜਾਂ ਐਕੋਪੋਨਿਕਸ ਦੀ ਗੱਲ ਕਰਦੇ ਹਾਂ ਉਹਦੀ ਟ੍ਰੇਨਿੰਗ ਵੀ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਵੀਰ ਵੈਲਿਊ ਐਡੀਸ਼ਨ ਜਾਂ ਪ੍ਰੋਡਕਟ ਬਣਾਏ ਨੇ ਮੱਛੀ ਤੋਂ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਤਪਾਦ ਤਿਆਰ ਕਰਕੇ ਕਿਵੇਂ ਮੁਨਾਫਾ ਕਮਾ ਸਕਦੇ ਹਾਂ ਇਹ ਟ੍ਰੇਨਿੰਗਸ ਵੀ ਜਿਹੜੀਆਂ ਹੈਗੀਆਂ ਯੂਨੀਵਰਸਿਟੀ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਸੋ ਮੈਂ ਆਪਣੇ ਕਿਸਾਨ ਵੀਰਾਂ ਨੂੰ ਅਖੀਰ ਦੇ ਵਿੱਚ ਕਹਾਂਗੀ ਕਿ ਜਿੰਨੀਆਂ ਵੀ ਗੱਲਾਂ ਅਸੀਂ ਹੁਣ ਤੱਕ ਕੀਤੀਆਂ ਨੇ ਤੇ ਮੈਂ ਉਮੀਦ ਕਰਦੀ ਹਾਂ ਕਿ ਕਿਸਾਨ ਵੀਰ ਉਹਨਾਂ ਦੀ ਪਾਲਣਾ ਕਰਨਗੇ ਤੇ ਤਾਂ ਕਿ ਉਹਨਾਂ ਨੂੰ ਜਿਹੜੇ ਮੱਛੀ ਪਾਲਣ ਤੋਂ ਨੁਕਸਾਨ ਨਹੀਂ ਬਲਕਿ ਉਹ ਵਾਧੇ ਵੱਲ ਜਾਣ ਧੰਨਵਾਦ
1: ਹਾਂਜੀ ਸੁਣਿਆ ਜੀ
2: ਦੇਖੋ ਇਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਨਾ ਕਿਸਾਨ ਵੀਰ ਕੁਝ ਨਾ ਕੁਝ ਕੋਸ਼ਿਸ਼ਾਂ ਕਰਦੇ ਰਹਿੰਦੇ
1: ਹਾਂਜੀ
2: ਦੇਖੋ ਆਪਾਂ ਸੁਣਿਆ ਨਾ ਮੱਛੀ ਪਾਲਣ ਤੇ ਪ੍ਰਬੰਧ
1: ਬਿਲਕੁਲ ਜੀ
2: ਇਸੇ ਤਰ੍ਹਾਂ ਆਪਾਂ ਨੂੰ ਆਪਣੇ ਜਿਹੜੇ ਕਿੱਤੇ ਹੈ ਕਿੱਤਿਆਂ ਦੇ ਵਿੱਚ ਇਸੇ ਤਰ੍ਹਾਂ ਕੋਈ ਨਾ ਕੋਈ ਜਿਹੜਾ ਹੈ ਉਹ ਢੁਕਵੇਂ ਪ੍ਰਬੰਧ ਕਰਦੇ ਰਹਿਣਾ ਚਾਹੀਦਾ
1: ਜੀ ਬਿਲਕੁਲ ਸਹੀ ਗੱਲ ਹੈ ਜੀ
2: ਸੁਣਦੇ ਹਾਂ ਫਿਰ ਕੁਝ ਲੋਕ ਬੋਲ ਗੀਤ ਦੇ
1: ਸੁਣਾ ਦਿਓ ਜੀ ਸੁਣਾ ਦਿਓ

ਹੋਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰੇ ਆਇਤ, ਦੇਗ ਤੇਗ ਫਤਿਹ ਵਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੁਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ

ਡੰਡੇ ਬੰਗੇ ਜੁਗੋ ਜੁਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇ ਉੱਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜੂਰ ਸ਼ਬਦ ਦੀ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੋਭ ਭਾਵਨਾਵਾਂ ਉਰੀਆਂ ਕਰਨੀਆਂ ਆਪ ਜੀ ਦੇ ਹਾਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੌੜੀ ਚਿੱਤੇ ਅੰਦਰ ਸਰਕੋ ਰੱਖ ਨਦਰੀ ਹੇਠ ਚਲਾਇਂਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਤ ਨੇ ਸਿਰੇ ਸਿਰ ਧੰਦੇ ਲਾਇਂਦਾ ਨਗਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ

0: ਵਾਰ ਜੁਟੇ ਜੁਟਾ ਮੁਖੋ ਸੈ ਨਿਤਨ ਤੋ ਹੋਏ ਖੁਆਰ ਸੁਚੇ ਨਾ ਕੀ ਵੈਣ ਜਬੰਡਾ ਤੋ ਹੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤਰੇ ਫੁਲਾਣੇ ਪਾਉਣੇ ਹਰ ਰੰਗੀ ਹਰ ਮੁਸਵਾਰਿਆ ਕੋਟੇ ਮੰਡ ਮਾਰਿਆ ਲੜ ਬੈਠੇ ਤੜਪਾ ਸਾਰਿਆ ਚੀਜ਼ ਕਰ ਮਨ ਪਾਉਂਦੇ ਹਰ ਪੁੰਜਨ ਨਾਹੀ ਮਾਰਿਆ ਕਰਫ ਮਸਕਾਇਆ ਵੇਖ ਮੈਲ ਤੇ ਮਰਨ ਵਿਸਾਰਿਆ ਜਨ ਆਈ ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰ
1: ਪੌੜੀ ਤੁਰੇ ਪਲਾਣੇ ਪਾਉਣ ਵੇਖਣ ਰੰਗੀ ਹਰਮ ਸਵਾਰਿਆ ਕੋਠੇ ਮੰਡਲ ਮਾਰਿਆ ਨਾਲ ਬੈਠੇ ਘਰ ਪਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾ ਹੀ ਹਾਰਿਆ ਕਰ ਫੁਰਮਾਇਆ ਸਖਾ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ।

0: ਸੂਤਕ ਵਾਲਾ ਪਹਿਲਾ ਜੇ ਤੂੰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗਾਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੋ ਹੈ ਜਿਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ ਸੂਤਕ ਪੈਰ ਸੋਏ ਨਾਲ ਸੂਤ ਕੇ ਨਾ ਤੁਰੇ ਗਿਆਨ ਉਤਾਰੇ ਤੋਏ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇ ਬਸ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ ਕਨੀ ਸੂਤ ਕੰਨ ਪਹਿਲਾ ਇਤਬਾਰੀ ਖਾ ਨਾਨਕ ਹੰਸਾ ਆਦਮੀ ਮੱਧੇ ਜਮ ਪਰ ਜਾ
0: ਮਹਲਾ ਪਹਿਲਾ ਸਭ ਸੂਤ ਪਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾ ਖਾਣਾ ਪੀਣਾ ਪਵਿੱਤਰ ਹੈ ਦੀ ਤੋਂ ਰਿਜਕ ਸਮਾਹੇ ਨਾਨਕ ਜਿਨੀ ਗੁਰਮੁਖ ਪੂਜਿਆ
2: ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਣ ਦਪਾਈਆਂ ਸਹਿ